0: ਬੜੀਆਂ ਬਖਸ਼ਿਸ਼ਾਂ, ਬੜੀਆਂ ਰਹਿਮਤ ਬੋਲੇ। ਇਹਨਾਂ ਦਾ ਮਨ ਆਇਆ ਵੀ ਚਲੋ ਮਹਾਰਾਜ ਇੱਕ ਦੋ ਨਗਰ ਅੱਗੇ ਲੰਘ ਗਏ ਨੇ, ਹੋ ਕੇ ਆਈਏ। ਤੇ ਕਹਿੰਦੇ ਸਾਰੇ ਪਿੰਡ ਚੋਂ ਟਗਾ ਟਗਾ ਇਕੱਠਾ ਕਰਕੇ ਇੱਕ ਥੈਲੀ ਚ ਟਗੇ ਪਾ ਲਏ ਤੇ ਗੁੜ ਦੀ ਰੋੜੀ ਰੋੜੀ ਇਕੱਠੀ ਕਰਕੇ ਤੇ ਗੁੜ ਲੈ ਲਿਆ। ਸਤਿਗੁਰੂ ਮਹਾਰਾਜ ਦੇ ਦਰਸ਼ਨ ਕਰਨ ਜਾ ਰਹੇ ਹਾਂ ਵੀ ਹੱਥ ਚ ਕੁਝ ਲੈ ਕੇ। ਕੁਝ ਸੰਗਤ ਉਧਰੋਂ ਵਾਪਸ ਆ ਰਹੀ ਸੀ, ਉਹਨਾਂ ਨੂੰ ਜਦੋਂ ਪੁੱਛਦੇ ਨੇ ਵੀ ਗੁਰੂ ਤੇਗ ਬਹਾਦਰ ਕਿਹੜੀ ਚੀਜ਼ ਤੇ ਖੁਸ਼ ਹੁੰਦੇ ਨੇ, ਤੇ ਉਹ ਜਿਹੜਾ ਵੀ ਅੱਗੋਂ ਮਿਲਦਾ ਉਹ ਕਹਿੰਦਾ ਉਹ ਤੇ ਪ੍ਰੇਮ ਦੇ ਭੁੱਖੇ ਨੇ, ਵਸਤੂ ਦੀ ਥੋੜੀ ਗੱਲ ਹੈ, ਉਹ ਤੇ ਪ੍ਰੇਮ ਦੇ ਭੁੱਖੇ ਨੇ। ਕਹਿੰਦੇ ਪੰਧੇਰੀ ਨਗਰ ਵਾਲਿਆਂ ਨੇ ਬੈਠ ਕੇ ਕਹਿੰਦੇ ਜੇ ਪ੍ਰੇਮ ਦੇ ਹੀ ਭੁੱਖੇ ਨੇ ਤੇ ਆਪਾਂ ਗੁੜ ਐਵੇਂ ਲੈ ਚੱਲੇ ਆ, ਚੱਲ ਆਪਾਂ ਖਾ ਲੈਂਦੇ ਹਾਂ। ਕਹਿੰਦੇ ਜਿੰਨੇ ਸੀ ਸਾਰਿਆਂ ਬਹਿ ਕੇ ਗੁੜ ਖਾ ਲਿਆ, ਥੈਲੀ ਅਜੇ ਹੈਗੀ। ਫਿਰ ਤੁਰੇ ਜਾਂਦੇ ਪੁੱਛਦੇ ਨੇ ਵੀ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਦਰਸ਼ਨ ਕਰਕੇ ਆ ਰਹੇ ਹੋ, ਸੰਗਤ ਜਿਹੜੀ ਆਉਂਦੀ ਸੀ, ਹਾਂ ਭਾਈ, ਉਹ ਕਿਹੜੀ ਗੱਲ ਤੇ ਖੁਸ਼ ਹੁੰਦੇ ਆ? ਹਰ ਕੋਈ ਕਹਿੰਦਾ ਉਹ ਤੇ ਪ੍ਰੇਮ ਦੇ ਭੁੱਖੇ ਨੇ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਂ ਹੀ ਗੁਰੂ ਸਰਬ ਨਿਧਾਨ ਦਾਨ ਦੇਤ ਹੈ। ਉਹ ਪ੍ਰੇਮ ਦੇ ਭੁੱਖੇ ਨੇ, ਆਪਸ ਚ ਸਲਾਹ ਕਰਦੇ ਵੀ ਜੇ ਸਤਿਗੁਰੂ ਪ੍ਰੇਮ ਦੇ ਭੁੱਖੇ ਨੇ ਤੇ ਆਪਾਂ ਟੋਇਆ ਪੁੱਟ ਕੇ ਟਗਿਆਂ ਦੀ ਥੈਲੀ ਨੱਪ ਦਿੰਦੇ ਹਾਂ, ਵਾਪਸੀ ਤੇ ਲੈ ਜਾਂਗੇ, ਫਿਰ ਕੀ ਲੋੜ ਇਹ ਦੇਣ ਦੀ? ਇਸ਼ਾਰਾ ਜਦੋਂ ਉੱਥੇ ਪਹੁੰਚੇ ਤੇ ਬੜੀਆਂ ਲੰਮੀਆਂ ਡੰਡੌਤਾਂ ਕਰਕੇ ਆਖਣ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ, ਅਸੀਂ ਤੁਹਾਡੇ ਹਾਂ, ਅਸੀਂ ਤੇਰੇ ਹਾਂ। ਘੰਟਾ ਦੋ ਘੰਟੇ ਬੈਠ ਕੇ ਜਦੋਂ ਗਏ ਤੇ ਸਿੱਖ ਪੁੱਛਦੇ ਨੇ ਮਹਾਰਾਜ ਬੜੀਆਂ ਲੰਮੀਆਂ ਡੰਡੌਤਾਂ ਕਰਦੇ ਪਏ ਸੀ, ਬੜਾ ਕੁਝ ਬੋਲਦੇ ਪਏ ਸੀ, ਬੜੀ ਸ਼ਰਧਾ ਵਿਖਾ ਰਹੇ ਸੀ, ਤੇ ਮਹਾਰਾਜ ਦੇ ਅੱਗੋਂ ਮੁੱਖ ਚੋਂ ਬਚਨ ਨਿਕਲਿਆ ਕਿ ਖਾਲੀ ਆਏ ਤੇ ਖਾਲੀ ਗਏ। ਆਖੋ ਸਤਨਾਮ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਹਿਰਦੇ ਚੋਂ ਵੀ ਖਾਲੀ, ਹੱਥ ਚੋਂ ਵੀ ਖਾਲੀ, ਉਹ ਭੁੱਖਾ ਨਹੀਂ ਹੈ। ਤੁਸੀਂ ਕਈ ਵਾਰੀ ਸ਼ਹੀਦਾਂ ਜਾਓ, ਦਰਬਾਰ ਸਾਹਿਬ ਜਾਓ, ਮੇਰੇ ਨਾਲ ਵੀ ਬੀਤ ਦੀਏ ਕਿ ਇੰਨੇ ਕੁ ਦਿਮਾਗ ਚ ਖਿਆਲ ਚੱਲ ਰਹੇ ਹੁੰਦੇ ਨੇ, ਬੰਦਾ ਅੰਦਰ ਪਰਿਕਰਮਾ ਕਰਕੇ ਬਾਹਰ ਵੀ ਆ ਜਾਂਦਾ ਤੇ ਖਿਆਲਾਂ ਦੀ ਲੜੀ ਉਧਰ ਕਿਤੇ ਲੱਗੀ ਹੁੰਦੀ ਏ, ਉਹ ਅਸੀਂ ਖਾਲੀ ਹੋ ਆਏ, ਸੁਰਤੀ ਤੇ ਇੱਕ ਮਿੰਟ ਵੀ ਨਾ ਲੱਗੇ। ਸੰਤ ਬਾਬਾ ਉੱਤਮ ਸਿੰਘ ਜੀ ਦੇ ਬਚਨ ਨੇ, ਜਦੋਂ ਵੀ ਕਿਤੇ ਗੁਰੂ ਘਰ ਜਾਣ ਦਾ ਸੋਮਾ ਮਿਲੇ, ਅੱਖਾਂ ਦੇ ਜੇਬੇ ਭਰ ਕੇ ਲਿਆਉਣੇ ਦਰਸ਼ਨਾਂ ਨਾਲ, ਕੰਨਾਂ ਦੇ ਜੇਬੇ ਭਰ ਕੇ ਲਿਆਉਣੇ ਗੁਰਬਾਣੀ ਦੀ ਵਿਚਾਰ ਦੇ ਨਾਲ, ਰਸਨਾ ਦਾ ਜਿਹੜਾ ਜੇਬਾ ਇਹ ਵੀ ਭਰ ਕੇ ਲਿਆਉਣਾ ਉਹਦੇ ਸਿਫ਼ ਸਲਾਹ ਗਾਉਣ ਦੇ ਨਾਲ, ਹੱਥਾਂ ਦੇ ਵੀ ਦੋਵੇਂ ਜੇਬੇ ਭਰ ਕੇ ਲਿਆਉਣੇ ਸੇਵਾ ਦੇ ਨਾਲ। ਜਦੋਂ ਵੀ ਕਿਤੇ ਜਾਓ ਇਹ ਜੇਬੇ ਭਰਿਆ ਕਰੋ। ਖਾਲੀ ਨਹੀਂ, ਇਹ ਹੈ ਨਿਲ ਕਲਾ। ਇੱਕ ਥੋੜੇ ਜਿਹੇ ਇਸ ਤੋਂ ਉੱਤੇ ਟੱਪਦੇ ਨੇ ਜਿਨ੍ਹਾਂ ਨੂੰ ਥਰਡ ਕਲਾਸ ਦੇ ਜੀਵ ਕਿਹਾ ਜਾਂਦਾ, ਵਰਤਾਂ ਦੇ ਯੱਗ ਕਰਾ ਕੇ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ ਚਾਹੁੰਦੇ ਨੇ। ਵਰਤ ਰੱਖ ਕੇ, ਜੱਗ ਕਰਕੇ ਇਹਨਾਂ ਦੇ ਬਲ ਨਾਲ ਸਾਡੇ ਲਈ ਖੰਡ ਪਾਠ ਵੀ ਯੱਗ ਹੈ। ਮਾਇਆ ਦੇ ਬਲ ਨਾਲ ਵੀ ਮੈਂ ਇਹਨੇ ਘਰ ਖੰਡ ਪਾਠ, ਪਰ ਮਾਇਆ ਦਾ ਹੀ ਬਲ, ਹੱਥੀ ਸੇਵਾ ਨਹੀਂ। ਇਸ ਬਲ ਨਾਲ ਚਾਹੁੰਦੇ ਵੀ ਪਾ ਲਈਏ। ਇਹ ਥੋੜੇ ਜੇ ਉੱਤੇ ਆਏ ਨੇ ਪਰ ਥਰਡ ਕਲਾਸ। ਇਹਨਾਂ ਢੰਗਾਂ ਦੇ ਗੱਲ ਚੰਗੀ ਹੈ ਪਰ ਇਹਨਾਂ ਨੂੰ ਧੁਰ ਪਹੁੰਚੇ ਨਹੀਂ ਕਿਹਾ ਜਾ ਸਕਦਾ। ਥੋੜੇ ਜੇ ਇਹਨਾਂ ਤੋਂ ਉੱਤੇ ਉੱਠਦੇ ਨੇ ਜਿਨ੍ਹਾਂ ਨੂੰ ਫਿਰ ਸੈਕਿੰਡ ਕਲਾਸ ਦੇ ਜੀਵਾਂ ਚ ਆਉਂਦੇ ਨੇ, ਧਿਆਨ ਭਗਤੀ ਯੋਗ ਸਾਧਨਾ ਇਹਨਾਂ ਦੇ ਬਲ ਨਾਲ ਰੱਬ ਨੂੰ ਪਾਉਣਾ। ਇੱਕ ਇਹਨਾਂ ਤੋਂ ਉੱਤੇ ਚੌਥੀ ਕਲਾਸ ਦੇ ਜੀਵ ਨੇ ਜਿਹੜੇ ਪ੍ਰੇਮ ਚ ਆ ਜਾਂਦੇ ਨੇ, ਆਖੋ ਸਤਨਾਮ, ਉੱਤਮ ਕਲਾਸ। ਹੁਣ ਇਸ਼ਾਰਾ ਲੈਣਾ ਜਰਾ, ਭਗਤੀ ਯੋਗ ਸਾਧਨਾ ਨੇਮ ਇਹਦੇ ਬਲ ਨਾਲ ਰੱਬ ਨੂੰ ਪਾਉਣਾ, ਇਹ ਵੀ ਮੱਧਮ ਕਲਾਸ ਹੈ। ਤੀਜੇ ਨੰਬਰ ਦੇ, ਚੌਥੇ ਨੰਬਰ ਦੇ ਪ੍ਰੇਮ ਆ ਗਿਆ। ਇਹਦਾ ਨਿਤਾਰਾ ਮੈਂ ਕਿਵੇਂ ਕਰਾਂ? ਜਿਵੇਂ ਤੁਹਾਡੇ ਚੋਂ ਕੋਈ ਸਰੀਰ ਹੋਵੇ ਤੇ ਉਹਨੂੰ ਸਵਾ ਸੱਤ ਸੱਤ, ਵੀਹ ਤੇ ਪੱਚੀ ਤੇ ਸਾਢੇ ਸੱਤ ਦੇ ਕਰੀਬ ਫਿਕਰ ਲੱਗ ਜੇ ਵੀ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ, ਰਹਿਰਾਜ ਸਾਹਿਬ ਕਰੇ, ਉਸ ਤੋਂ ਬਾਅਦ ਦਿਮਾਗ ਚ ਖਾਨਾ ਹੋਵੇ, ਕਰ ਲਈ ਬਸ। ਹੁਣ ਟੀਵੀ ਲਾਵੇ, ਕੋਈ ਹੋਰ ਚੀਜ਼ ਦੀ ਖੇਡ ਚ ਬਹਿ ਜਾਵੇ, ਗੁਟਕਾ ਰੱਖਤਾ, ਕੰਮ ਮੁੱਕ ਗਿਆ। ਇਹ ਤੀਜੀ ਤਰ੍ਹਾਂ ਦੇ ਜੀਵ, ਮੱਧਮ ਕਲਾਸ, ਪ੍ਰੇਮ ਚ ਨਹੀਂ। ਪ੍ਰੇਮ ਕੀ ਏ? ਉਹਨੂੰ ਵੀ ਫਿਕਰ ਏ ਰਹਿਰਾਜ ਸਾਹਿਬ ਦਾ ਸਮਾਂ ਹੋ ਗਿਆ, ਕਰਾਂ। ਕਰਨ ਤੋਂ ਬਾਅਦ ਉਹ ਇਹ ਨਹੀਂ ਸਮਝਦਾ ਕੰਮ ਮੁੱਕ ਗਿਆ, ਆਖੋ ਸਤਨਾਮ, ਤਾਂ ਵੀ ਉਹਦਾ ਸਿਮਰਨ ਚੱਲ ਰਿਹਾ, ਪ੍ਰੇਮ ਚ ਆ ਗਿਆ। ਉੱਤਮ ਕਲਾਸ, ਤੁਹਾਡੇ ਚੋਂ ਕੋਈ ਸਵੇਰੇ ਜਾਂਦੇ ਸ਼ਹੀਦਾਂ ਦਰਬਾਰ ਸਾਹਿਬ, ਕਈ ਸ਼ਾਮ ਨੂੰ ਜਾਂਦੇ, ਕਈ ਰਾਤ ਨੂੰ ਜਾਂਦੇ, ਘਰੋਂ ਨਿਕਲੇ ਸ਼ਹੀਦਾਂ ਜਾ ਰਹੇ, ਕਾਰ ਚ ਬੈਠੇ, ਸਕੂਟਰ ਤੇ ਬੈਠੇ, ਦੋਵੇਂ ਜੀ ਗੱਲਬਾਤ ਦੁਨਿਆਵੀ ਦੁੱਖ ਸੁੱਖ ਫਰੋਲਿਆ ਜਾ ਰਿਹਾ, ਸ਼ਹੀਦਾਂ ਪਹੁੰਚੇ, ਨਮਸਕਾਰ ਕੀਤੀ, ਬੈਠੇ ਪੰਜ ਦਸ ਮਿੰਟ, ਬਾਹਰ ਆਏ, ਹੋਰ ਕੁਝ ਸੱਜਣ ਰਿਸ਼ਤੇਦਾਰ ਮਿਲ ਕੇ ਗੱਲਾਂ ਬਾਤਾਂ ਮਾਰੀਆਂ, ਫਿਰ ਬੈਠੇ ਆਪਣੀ ਕਨਵੈਂਸ ਤੇ, ਘਰ ਆ ਗਏ। ਇਹ ਮੱਧਮ ਕਲਾਸ। ਉਹ ਤੁਹਾਡੇ ਜੋ ਜੀਵ ਸ਼ਾਮ ਨੂੰ ਜਾਂ ਸਵੇਰੇ ਸਕੂਟਰ ਤੇ ਜਾਂ ਕਾਰ ਤੇ ਸ਼ਹੀਦਾਂ ਜਾਣਾ ਹੈ, ਦਰਬਾਰ ਸਾਹਿਬ ਜਾਣਾ ਹੈ, ਤੇ ਘਰੋਂ ਨਿਕਲਦੇ ਹੀ ਲਾਲਚ ਹੈ ਕਿ ਅੱਠ ਕਪਾਟ ਚ ਪਈ ਸਾਹਿਬ ਹੋ ਜਾਣਗੇ, ਆਖੋ ਸਤਨਾਮ। ਹੋਣੀ ਇੱਥੋਂ ਵਾਪਸੀ ਤੁਸੀਂ ਕਰਨੀ ਹੈ ਤੇ ਵੇਖ ਲੈਣਾ ਤੁਸੀਂ ਮੱਧਮ ਚੋ ਕਿ ਉੱਤਮ ਚੋ। ਕਿਸੇ ਦਾ ਰਾਹ ਦਸ ਮਿੰਟ ਦਾ ਕਰਦਾ, ਕਿਸੇ ਦਾ ਵੀਹ ਮਿੰਟ ਦਾ, ਕਿਸੇ ਦਾ ਪੰਦਰਾਂ ਮਿੰਟ ਦਾ, ਕਿਸੇ ਦਾ ਪੱਚੀ ਮਿੰਟ ਦਾ, ਤੇ ਇੱਕ ਲਾਲਚ ਹੋਵੇ ਵੀ ਨੌ ਕਪਾਠ ਚ ਪਈ ਸਾਹਿਬ, ਦਸ ਕਪਾਠ ਚ ਪਈ ਸਾਹਿਬ, ਪੰਜ ਕਪਾਠ ਚ ਪਈ ਸਾਹਿਬ ਹੋ ਜਾਣੇ ਨੇ। ਇੱਕ ਇੱਕ ਪੈਰ ਦੇ ਸਮੇਂ ਨੂੰ ਸੰਭਾਲਣਾ। ਬੜੇ ਭਗਤ ਜਨ ਵੀ ਇਹਦਾ ਨਿਰਣਾ ਨਹੀਂ ਕਰ ਸਕੇ, ਪ੍ਰੇਮ ਦੀ ਪੜ੍ਹਾਈ ਦਾ ਕੇਵਲ ਸਾਈਡ ਤੋਂ ਇਸ਼ਾਰੇ ਹੀ ਦਿੱਤੇ ਜਾ ਸਕਦੇ। ਸ਼ਹੀਦਾਂ ਜਾਣਾ, ਕਿਰਿਆ ਪੂਰੀ ਕਰਨੀ ਹੈ, ਮੱਧਮ ਕਲਾਸ। ਸ਼ਹੀਦਾਂ ਜਾਣਾ, ਰਾਹ ਵੀ ਖਾਲੀ ਨਾ ਰਵੇ, ਸਫਲਾ ਹੋ ਜੇ, ਉੱਤਮ ਕਲਾਸ, ਆਖੋ ਸਤਨਾਮ। ਵੀਰਵਾਰ ਇੱਕ ਪ੍ਰੇਮੀ ਸਨ ਤੇ ਉਨ੍ਹਾਂ ਦੇ ਘਰ ਗੁਰੂ ਸਾਹਿਬ ਦਾ ਪ੍ਰਕਾਸ਼ ਸੀ। ਮੈਂ ਉਹਨਾਂ ਨੂੰ ਪੁੱਛ ਲਿਆ, ਮੈਂ ਕਿਹਾ ਕਿੰਨੇ ਵਜੇ ਪ੍ਰਕਾਸ਼ ਕਰਦੇ? ਕਹਿੰਦੇ ਮੈਨੂੰ ਤੇ ਪਤਾ ਹੀ ਨਹੀਂ, ਵੱਡਾ ਭਰਾ ਕਰਦਾ, ਪਤਾ ਨਹੀਂ ਸੱਤ ਕਰਦਾ ਕਿ ਸਾਢੇ ਛੇ ਕਰਦਾ। ਆਖੋ ਸਤਨਾਮ, ਮੈਂ ਕਿਹਾ ਤੁਹਾਡੇ ਘਰ ਨੇ ਗੁਰੂ ਸਾਹਿਬ? ਕਹਿੰਦਾ ਹਾਂ। ਮੈਂ ਕਿਹਾ ਤੈਨੂੰ ਪਤਾ ਹੀ ਨੀ ਕਿੰਨੇ ਵਜੇ ਪ੍ਰਕਾਸ਼ ਹੁੰਦਾ? ਨੋਟ ਕਰਿਓ, ਗੁਰੂ ਸਾਹਿਬ ਹੈਗੇ ਘਰ, ਪਰ ਇਹ ਵੀ ਨੀ ਪਤਾ ਵੀ ਪ੍ਰਕਾਸ਼ ਕਿੰਨੇ ਵਜੇ ਭਰਾ ਕਰਦਾ, 6:30-7 ਵਜੇ। ਕੀ ਕਹੋਗੇ, ਗੁਰੂ ਸਾਹਿਬ ਦਾ ਕਮਰਾ ਹੁੰਦਿਆਂ ਵੀ ਉੱਤਮ ਕਲਾਸ ਨਹੀਂ ਮਿਲੀ। ਆਖੋ ਸਤਨਾਮ, ਮੱਧਮ ਚ ਮੱਧਮ ਚ ਇਸ਼ਟਮੋ ਨਗਰ ਕਿਸੇ ਘਰ ਗਏ ਤੇ 17 ਕਮਰੇ ਸੀ ਉਹਨਾਂ ਦੇ, 250 ਗਜ ਵਾਲੀ ਕੋਠੀ, 300 ਗਜ। ਮੈਂ ਉਹਨਾਂ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬ ਦਾ ਵੀ ਕਮਰਾ? ਮਾਣ ਨਾਲ ਕਹਿੰਦੇ ਹਾਂ ਜੀ, ਸਾਡੇ ਘਰ ਗੁਰੂ ਸਾਹਿਬ ਦਾ ਵੀ ਕਮਰਾ, ਕਿੱਥੇ ਪ੍ਰਕਾਰ? 4th ਮੰਜ਼ਿਲ ਤੇ। ਤੁਹਾਡੇ 4th ਮੰਜ਼ਿਲ ਤੇ ਕੋਈ ਕਮਰਾ ਹੋਵੇ ਵਿੱਚ ਏਸੀ ਵਗੈਰਾ ਨਾ ਲੱਗਾ ਹੋਵੇ ਤੇ ਗਰਮੀਆਂ ਦੇ 6 ਮਹੀਨੇ ਉੱਤੇ 5 ਮਿੰਟ ਵੀ ਖਲੋਣਾ ਔਖਾ ਹੁੰਦਾ। ਉੱਥੇ ਨਰਾਦਰੀ ਹੋ ਰਹੀ ਹੈ ਕਿ ਆਦਰ ਹੋ ਰਿਹਾ? ਇਹ ਤੇ ਬਾਬੇ ਆਨੰਦ ਸਿੰਘ ਜੀ ਤੋਂ ਕੁਰਬਾਨ ਜਾਈਏ, ਜਿਨ੍ਹਾਂ ਨੇ ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨ ਦੀ ਜਗਤ ਨੂੰ ਜਾਚ ਸਿਖਾਈ ਤੇ ਆਪਣੇ ਆਪ ਨੂੰ ਜਣਾਇਆ ਨਹੀਂ। ਕਹਿੰਦੇ ਮੈਂ ਇਹ ਸਿੱਖਿਆ ਗੁਰੂ ਰਾਮਦਾਸ ਦੇ ਦਰ ਤੋਂ ਤੇ ਹਜ਼ੂਰ ਸਾਹਿਬ ਤੋਂ ਲਈ ਹੈ। ਆਖੋ ਸਤਨਾਮ। ਜੀ ਕਿੱਥੇ ਪ੍ਰਕਾਸ਼? ਕਹਿੰਦੇ 4th ਮੰਜ਼ਿਲ ਤੇ ਇਸ਼ਟਮੋ ਨਗਰ। ਮਾਤਾ ਸੀ 70 ਸਾਲ ਦੀ, ਪੁੱਛਿਆ ਮਾਤਾ ਜੀ ਤੁਸੀਂ ਪ੍ਰਕਾਸ਼ ਕਰਦੇ ਹੋ ਰੋਜ਼ ਸੁਖਾਸਨ? ਨਹੀਂ ਕਾਕਾ, ਮੇਰੇ ਤੇ ਗੋਡਿਆਂ ਚ ਦਰਦ, ਮੈਂ ਕਿੱਥੇ ਉੱਤੇ ਜਾ ਸਕਦੀ ਹਾਂ? ਤੁਹਾਡੀਆਂ ਨੂੰਹਾਂ ਕਰਦੀਆਂ? ਨਹੀਂ ਕਾਕਾ, ਉਹ ਬੱਚਿਆਂ ਨਾਲ ਉਹਨਾਂ ਕੋਲ ਕਿੱਥੇ ਸਮਾਂ? ਵੀ ਤੁਹਾਡੇ ਪੁੱਤਰ ਕਰਦੇ ਪ੍ਰਕਾਸ਼? ਥਕੇ ਟੁੱਟੇ ਆਉਂਦੇ, ਕਹਿੰਦੀ ਕਰਿਆਣੇ ਦਾ ਕੰਮ ਹੈ, ਥਕੇ ਟੁੱਟੇ ਹੁੰਦੇ ਸਾਰੀ ਦਿਹਾੜੀ, ਵਾਕਿਆ ਹੁੰਦੀ ਥਕਾਵਟ। ਦਾਸ ਨੇ ਖੁਦ 11-12 ਸਾਲ ਮਨਿਆਰੀ ਦਾ ਕੰਮ ਕੀਤਾ ਤੇ ਉਸ ਵੇਲੇ ਆ ਕੁੜਤਾ ਪਜਾਮਾ ਵੀ ਨਹੀਂ ਪਾਇਆ ਜਾਂਦਾ ਸੀ, ਕਸ਼ਹਿਰੇ ਬਨੈਣ ਚ ਹੋਈਦਾ ਸੀ, ਮਿਹਨਤ ਬਹੁਤ। ਮੈਂ ਕਿਹਾ ਵਾਕੇ ਥਕੇ ਟੁੱਟੇ ਤੇ ਹੁੰਦੇ? ਕਹਿਣ ਲੱਗੀ ਥਕੇ ਟੁੱਟੇ ਆਉਂਦੇ ਨੇ 9 ਵਜੇ ਘਰ, ਸਵੇਰੇ ਮਸਾਂ 7-8 ਵਜੇ ਖੁੱਲਦੇ, 9 ਵਜੇ ਫਿਰ ਦੁਕਾਨਾਂ ਤੇ ਜਾਣਾ ਹੁੰਦਾ, ਉਹਨਾਂ ਕੋਲ ਕਿੱਥੇ ਸਮਾਂ? ਮਾਤਾ ਜੀ ਤੁਹਾਡੇ ਗੋਡੇ ਦਰਦ ਹੁੰਦੇ ਨੇ, ਨੂੰਹਾਂ ਬੱਚਿਆਂ ਨਾਲ ਵਿਹਲ ਨਹੀਂ, ਪੁੱਤਰ ਕਾਰੋਬਾਰ ਤੋਂ ਥਕੇ ਆਉਂਦੇ ਤੇ ਬੱਚੇ ਤੇ ਜੇ ਕਰ ਨਹੀਂ ਸਕਦੇ ਫਿਰ ਪ੍ਰਕਾਸ਼ ਕੌਣ ਕਰਦਾ, ਸੁਖਾਸਨ ਕੌਣ? ਕਹਿੰਦੇ ਅਸੀਂ ਪਾਠੀ ਸਿੰਘ ਰੱਖੇ ਨੇ, ਉਹ ਕਰ ਜਾਂਦੇ ਆ ਪ੍ਰਕਾਸ਼ ਵੀ ਸੁਖਾਸਨ ਵੀ, ਅਸੀਂ ਸਾਰਾ ਪਰਿਵਾਰ ਸੰਗਰਾਂਦ ਵਾਲੇ ਦਿਨ ਉੱਪਰ ਮੱਥਾ ਟੇਕ ਆਉਂਦੇ ਹਾਂ। ਹੁਣ ਕੀ ਕਹੋਗੇ? ਘਰ ਗੁਰੂ ਸਾਹਿਬ ਰੱਖੇ, ਪਰ ਹੈਗਾ ਪ੍ਰੇਮ? ਇਹਨੂੰ ਮੱਧਮ ਚ ਲੈ ਆਓ ਭਾਵੇਂ ਥਰਡ ਚ ਲੈ ਆਓ, ਪ੍ਰੇਮ ਨਹੀਂ। ਜੇ ਕਿਤੇ ਬਾਬੇ ਆਨੰਦ ਸਿੰਘ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਕੀਤਾ ਹੀ ਜ਼ਿੰਦਗੀ ਚ ਪ੍ਰੇਮ, ਤੇ ਬਾਬਾ ਜੀ ਪ੍ਰਕਾਸ਼ ਕਰਨ ਦੀ ਵੀ ਮਰਿਆਦਾ ਦੱਸਦੇ ਸੀ। ਬਾਬਾ ਜੀ ਵਚਨ ਕਰਦੇ ਸੀ, ਭਾਈ ਜਿਨ੍ਹੇ ਪ੍ਰਕਾਸ਼ ਕਰਨਾ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾ ਕੇ, ਤੇ ਕਹਿੰਦੇ ਸੀ ਵੀ ਗੁਰੂ ਸਾਹਿਬ ਦਾ ਜਿਹੜਾ ਕਮਰੇ ਦਾ ਬੂਹ ਹੈ ਨਾ, ਉਹਦੇ ਬਾਹਰ ਸਤਨਾਮ ਸ੍ਰੀ ਵਾਹਿਗੁਰੂ ਦਾ ਵਾਜਾ ਦੇ ਕੇ ਗੁਰੂ ਸਾਹਿਬ ਅੰਦਰ ਹਾਜ਼ਰ ਨਾਜ਼ਰ ਨੇ। ਅਫਸਰ ਦੇ ਕਮਰੇ ਚ ਵੀ ਜਾਣਾ ਹੋਵੇ ਇਹ ਨਹੀਂ, ਕਹਿੰਦੇ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਅਦਬ ਨਾਲ ਵੀ ਹੁਣ ਜਿਵੇਂ ਮੈਂ ਗੁਰੂ ਨਾਨਕ ਦੇ ਕਮਰੇ ਚ ਆ ਗਿਆ ਅਦਬ ਨਾਲ। ਬਾਬਾ ਜੀ ਇੱਥੋਂ ਤੱਕ ਦੱਸਦੇ ਸੀ ਸਤਨਾਮ ਵਾਹਿਗੁਰੂ ਦਾ ਵਾਜਾ ਦੇ ਕੇ ਜਦੋਂ ਕਮਰੇ ਚ ਆ ਗਏ, ਨਮਸਕਾਰ ਕਰਕੇ ਖਲੋ ਕੇ ਸੁਣਿਓ ਜਰਾ ਪ੍ਰਕਾਸ਼ ਕਰਨ ਦੀ ਮਰਿਆਦਾ। ਬਾਬਾ ਜੀ ਕਹਿੰਦੇ ਸੀ ਇੰਜ ਕਹਿਣਾ, ਇਹਨੂੰ ਅਰਦਾਸ ਕਹਿ ਲਓ, ਪਰ ਅਰਦਾਸ ਤੇ ਆ ਜਾਏਗੀ ਨਾ ਦੂਜੀ, ਕਿਉਂਕਿ ਅੰਦਰੋਂ ਬੇਨਤੀ ਰੂਪੀ ਲਫਜ਼ ਨਿਕਲਣ। ਖਲੋ ਕੇ ਨਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ,
1: ਗੁਰੂ ਗ੍ਰੰਥ ਸਾਹਿਬ ਜੀ ਵੱਲ, ਸੱਚੇ ਪਾਤਸ਼ਾਹ ਜੀ ਵੱਲ ਤੱਕ ਕੇ ਪਿਆਰ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ। ਫਿਰ ਕਹਿਣਾ ਬਾਬਾ ਜੀ ਕਹਿੰਦੇ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ, ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ। ਬੜੇ ਪਿਆਰ ਚ ਧੰਨ ਧੰਨ ਕਹਿਣਾ, ਬੜਾ ਕੁਝ ਮਿਲੇਗਾ। ਉਹ ਦਿਨ ਉਹਦੇ ਹਵਾਲੇ ਹੋ ਜਾਏਗਾ ਜੇ ਜੁਗਤੀ ਆ ਜਾਏ, ਉਸ ਦਿਨ ਦਾ ਦੁੱਖ ਸੁੱਖ ਉਹਦੇ ਹਵਾਲੇ ਹੋ ਜਾਏਗਾ। ਆਓ ਸਾਰੇ ਗਾ ਕੇ ਪੜ ਲਈਏ।

ਆਉਂਦਾ ਜੀ ਉਹੀ ਤੁਸੀਂ ਕਰਦਿਆਂ ਕਰਦਿਆਂ ਅਜੇ ਧੰਨ ਗੁਰੂ ਗ੍ਰੰਥ ਸਾਹਿਬ ਉਹੀ ਤੁਸੀਂ ਕਿਰਪਾ ਕੀਤੀ ਜੇ ਗਰੀਬ ਨੂੰ ਦਰਸ਼ਨ ਬਖਸ਼ੇ ਜੇ ਲੱਖ ਲੱਖ ਸ਼ੁਕਰ ਹੁਣ ਦੱਸੋ ਇਹੋ ਜੇ ਪਿਆਰ ਵਾਲੇ ਦਾ ਦਿਨ ਕਿਤੇ ਜਾਊ ਜਾਇਆ ਹੱਕ ਸਤਨਾਮ ਜਿਹੜਾ ਉੱਤਮ ਕਲਾਸ ਚ ਆ ਜਾਵੇ ਮੈਂ ਤੇ ਉਹ ਇੱਥੋਂ ਤੱਕ ਕਹੂੰਗਾ ਵੀ ਉਸ ਦਿਨ ਦਾ ਚੰਗਾ ਮੰਦਾ ਗੁਰੂ ਦੀ ਝੋਲੀ ਚ ਹੁੰਦਾ ਹੈ ਜਿਹਨੂੰ ਇਹ ਪ੍ਰੇਮ ਦਾ ਕਿਣਕਾ ਮਿਲ ਜੇ ਜਿਹੜਾ ਆਸ਼ਕ ਬਣ ਗਿਆ ਜਿਹਨੂੰ ਧੱਕਾ ਲਾ ਕੇ ਕਹਿਣ ਦੀ ਲੋੜ ਨਹੀਂ ਜਬ ਜੀ ਪੜ ਉਹਦੀ ਖੁਰਾਕ ਬਣ ਗਈ ਜਿਹਨੂੰ ਧੱਕਾ ਲੱਗ ਰਿਹਾ ਮੱਧਮ ਕਲਾਸ ਜਿਹਦੀ ਖੁਰਾਕ ਬਣ ਗਈ ਏ ਉੱਤਮ ਕਲਾਸ ਬਾਕੀ ਇੱਕ ਸਮਾਧ ਹੋਰ ਬਾਬਾ ਜੀ ਨੇ ਦਿੱਤੀ ਕਿ ਤੁਹਾਡੇ ਚੋਂ ਹੋ ਸਕਦਾ ਮੈਂ ਕਹਿੰਦਾ ਜਾਵਾਂ ਬਈ ਕਈਆਂ ਨੂੰ ਉਹ ਬਖਸ਼ਿਸ਼ ਬਾਬਾ ਜੀ ਕਹਿੰਦੇ ਕਈ ਪ੍ਰਕਾਸ਼ ਕਰਕੇ ਤੇ ਫਿਰ ਜਪਜੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਹੈ ਗੁਰੂ ਸਾਹਿਬ ਤੋਂ ਹੀ ਜਪਜੀ ਸਾਹਿਬ ਦਾ ਪਾਠ ਤੇ ਕਈ ਸੋਮਨੀ ਸਾਹਿਬ ਦਾ ਪਾਠ ਗੁਰੂ ਸਾਹਿਬ ਚੋਂ ਕਰਦੇ ਹੈ ਬਾਬਾ ਜੀ ਕਹਿੰਦੇ ਇਹ ਨਹੀਂ ਭਾਈ ਇੰਜ ਨਹੀਂ ਕਹਿੰਦੇ ਸਨ ਇਸ ਤਰ੍ਹਾਂ ਕਰਨ ਨਾਲ ਕੇਵਲ ਸਿਮਰਨ ਦਾ ਫਲ ਮਿਲੇਗਾ ਬਾਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਜਾਂ ਖੰਡ ਪਾਠ ਉਹ ਕਰੋ ਵਿੱਚੋਂ ਸੁਖਮਨੀ ਸਾਹਿਬ ਜਪਜੀ ਸਾਹਿਬ ਪੜ੍ਹਨੀ ਹੋਵੇ ਉਹ ਸੁਣਿਓ ਕਿਵੇਂ ਕਈ ਸੁਖਮਨੀ ਸਾਹਿਬ ਵਿੱਚੋਂ ਕਰਦੇ ਗੁਰੂ ਸਾਹਿਬ ਦੇ ਜਪਜੀ ਸਾਹਿਬ ਵਿੱਚ ਬਾਬਾ ਜੀ ਕਹਿੰਦੇ ਅੱਧਾ ਫਲ ਰਹਿ ਜਾਂਦਾ ਕੇਵਲ ਸਿਮਰਨ ਦਾ ਜੇ ਸਿੱਖ ਸਾਹਮਣੇ ਬਹਿ ਕੇ ਹੁਣ ਇਹ ਕਵੇ ਵੀ ਸੁਖਮਨੀ ਸਾਹਿਬ ਮੈਂ ਤੈਨੂੰ ਸਰਵਣ ਕਰਾ ਰਿਹਾ ਆਖੋ ਸਤਨਾਮ ਬਾਬਾ ਜੀ ਕਹਿੰਦੇ ਡਬਲ ਫਲ ਹੋ ਗਿਆ ਸੇਵਾ ਵੀ ਸਿਮਰਨ ਵੀ ਗੁਰੂ ਦੀ ਸੇਵਾ ਵੀ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਖਮਨੀ ਸਾਹਿਬ ਸਰਵਣ ਕਰਾ ਰਿਹਾ ਸੇਵਾ ਜਿਹੜੀ ਸੁਖਮਨੀ ਸਾਹਿਬ ਪੜ੍ਹਦਾ ਪਿਆ ਸਿਮਰਨ ਡਬਲ ਫਲ ਜਿਹੜੀ ਜਪਜੀ ਸਾਹਿਬ ਪੜ੍ਹਦਾ ਪਿਆ ਤੇ ਸਾਹਮਣੇ ਆਸਣ ਤੇ ਦਰਸ਼ਨ ਕਰ ਰਿਹਾ ਕਿ ਮਹਾਰਾਜ ਮੈਂ ਤੁਹਾਨੂੰ ਸੁਣਾ ਰਿਹਾ ਗੁਰੂ ਨੂੰ ਬਾਣੀ ਸੁਣਾਵੇ ਜੇ ਵਾਜਾ ਆਉਂਦਾ ਤੇ ਕਈ ਵਾਰੀ ਆਪਣੇ ਗੁਰੂ ਸਾਹਿਬ ਅੱਗੇ ਇਕੱਲੇ ਵਾਜਾ ਲੈ ਕੇ ਬਹਿ ਜਾ ਸ਼ਬਦ ਬੋਲ ਸੱਚੇ ਪਾਤਸ਼ਾਹ ਤੈਨੂੰ ਸਰਵਣ ਕਰਾ ਰਿਹਾ ਤੇਰੇ ਕੇ ਜੋਦੜੀ ਕਰ ਰਿਹਾ ਤੇਰੇ ਕੇ ਬੇਨਤੀ ਹੁਣ ਤੁਸੀਂ ਸੰਗਤ ਜਰਾ ਤੋਲ ਲਓ ਕਿ ਈਸ਼ਟ ਮੋਹਨ ਦਾ ਪਰਿਵਾਰ ਈਸ਼ਟ ਮੋਹਨ ਨਗਰ ਦਾ ਹੈ ਚੌਥੀ ਮੰਜ਼ਿਲ ਤੇ ਪ੍ਰਕਾਸ਼ ਤੇ ਕੋਈ ਵੀ ਨਾ ਕਰੇ ਤੇ ਕੋਈ ਵੀ ਨਾ ਸੁਖ ਆਸਣ ਭਾਈ ਸਾਹਿਬ ਜੀ ਹੀ ਕਰਨ ਸੰਗਰਾਂਦ ਵਾਲੇ ਦਿਨ ਮੱਥਾ ਟੇਕ ਆਣ ਤੇ ਜਿਨ੍ਹਾਂ ਰੋਜ਼ ਇੰਜ ਪਿਆਰ ਨਾਲ ਸਤਿਗੁਰੂ ਮਹਾਰਾਜ ਦਾ ਪ੍ਰਕਾਸ਼ ਕਰੇ ਕਿੰਨਾ ਅੰਤਰ ਏ ਆਖੋ ਸਤਨਾਮ ਇਹ ਉੱਤਮ ਕਲਾਸ ਉਹ ਮੱਧਮ ਥਰਡ ਅੱਜ ਜਿਤਨੀ ਸੰਗਤ ਮਾਈ ਭਾਈ ਬੈਠੇ ਹੋ ਬੇਨਤੀ ਕਰਨਾ ਸੱਚੇ ਪਾਤਸ਼ਾਹ ਇਹ ਚਾਰ ਤਰ੍ਹਾਂ ਦੇ ਜੀਵ ਇੱਕ ਬਿਲਕੁਲ ਨਿਲ ਇੱਕ ਥਰਡ ਕਲਾਸ ਦੇ ਜੀਵ ਧਰਤੀ ਤੇ ਜਿਹੜੇ ਵਰਤਾਂ ਤੇ ਯਗਾਂ ਤੇ ਥੋੜੀ ਮਾਇਆ ਦੇ ਬਲ ਨਾਲ ਕੰਮ ਕਰਾਉਂਦੇ ਨੇ ਇੱਕ ਸੈਕੰਡ ਕਲਾਸ ਦੇ ਜੀਵ ਜਿਹੜੇ ਸਾਧ ਸੰਗਤ ਪੂਰੇ ਨਹੀਂ ਤੁਰਦੇ ਇੱਕ ਉੱਤਮ ਕਲਾਸ ਪ੍ਰੇਮ ਆ ਗਿਆ ਹੁਣ ਤੁਸੀਂ ਜਿਹੜੀ ਕਦੀ ਸਾਖੀ ਕਿੰਨੀ ਵਾਰੀ ਸੁਣੀ ਹੈ ਕਿ ਧੰਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਰਾਮਦਾਸ ਦੇ ਦਰ ਦੇ ਜਿਹੜੀ ਪੌੜਾਂ ਦੀ ਸੇਵਾ ਮਸੰਦਾਂ ਨੂੰ ਵੀ ਦਿੱਤੀ ਇੱਕ ਬਾਈ ਤੁਹਾਡੀ ਤੇ ਉਹ ਇੱਟਾਂ ਹੋਰ ਤਰ੍ਹਾਂ ਲਾਉਂਦੇ ਨੇ ਮਸਾਲਾ ਘਟੀਆ ਪਾਉਂਦੇ ਨੇ ਵੀ ਬਚਾ ਕਰੀਏ ਤੇ ਇੱਕ ਬਾਈ ਦੀ ਸੇਵਾ ਭਾਈ ਬਹਿਲੋ ਨੂੰ ਵੀ ਦਿੱਤੀ ਤੇ ਉਹ ਗਲੀਆਂ ਦਾ ਕੂੜਾ ਇਕੱਠਾ ਕਰਕੇ ਭੱਠੇ ਚ ਪਾਉਂਦਾ ਪਿਆ ਕਿ ਇੱਟ ਕਿਸੇ ਤਰੀਕੇ ਲਾਲ ਨਿਕਲੇ ਆਖੋ ਸਤਨਾਮ ਹੁਣ ਆਪੇ ਅੰਦਾਜ਼ਾ ਲਾ ਲਓ ਕਿਹਨੂੰ ਕਹਿੰਦੇ ਨੇ ਉੱਤਮ ਕਲਾਸ ਕਿਹਨੂੰ ਕਹਿੰਦੇ ਥਰਡ ਕਲਾਸ ਜਦੋਂ ਪ੍ਰੇਮ ਆ ਗਿਆ ਬੱਧਾ ਚੱਟੀ ਚੋਂ ਨਿਕਲ ਕੇ ਪ੍ਰੇਮ ਆ ਗਿਆ ਤੇ ਸਮਝ ਲੈਣਾ ਉੱਤਮ ਕਲਾਸ ਸਾਚ ਕਹੋ ਸੁਣ ਲਿਓ ਸਭੇ ਜਿਨ ਪ੍ਰੇਮ ਕੀਓ ਸਾਰੇ ਅਰਦਾਸ ਕਰੋ ਸਾਨੂੰ ਪ੍ਰੇਮ ਦੀ ਪ੍ਰਾਪਤੀ ਹੋਵੇ ਪ੍ਰੇਮ ਕੋਈ ਮੋਚੀ ਸੀ ਨਾ ਮੋਚੀ ਸਤਸੰਗ ਤੇ ਜਾਂਦਾ ਸੀ ਰੋਜ਼ ਤੇ ਉਹਨੇ ਕਥਾ ਚ ਸੁਣਿਆ ਸੀ ਵੀ ਕਿਸੇ ਦਿਨ ਮਜਬੂਰੀ ਕਰਕੇ ਜੇ ਸਤਸੰਗ ਮਿਸ ਵੀ ਹੋ ਜੇ ਤੇ ਕਿਸੇ ਸੰਗੀ ਦੀ ਸੇਵਾ ਕਰ ਲਈ ਤਾਂ ਵੀ ਫਲ ਮਿਲ ਜਾਏਗਾ ਕਿਸੇ ਸਤਸੰਗ ਤੋਂ ਆਏ ਗਏ ਦੀ ਸੇਵਾ ਕਰ ਲਈ ਤਾਂ ਵੀ ਫਲ ਮਿਲ ਜਾਏਗਾ ਉਹ ਵਿਚਾਰਾ ਐਤਵਾਰ ਦਾ ਦਿਨ ਸੀ ਘਰ

ਬੜੀ ਟਾਈਟਨੈਸ ਸੀ ਤੇ ਕੰਮ ਐਤਵਾਰ ਹੁੰਦਾ ਸੀ ਮੋਚੀ ਦਾ, ਜਿਆਦਾ ਲੋਕ ਜਰਾ ਵਿਹਲੇ ਹੁੰਦੇ ਇਸ ਕੰਮ ਲਈ, ਸਤਸੰਗ ਉਹਦਾ ਮਿਸ ਹੋ ਗਿਆ ਤੇ ਪਹਿਲਾਂ ਹੀ ਸੇਠ ਆਇਆ, ਕਹਿਣ ਲੱਗਾ ਮੇਰੀ ਜੁੱਤੀ ਗੰਢ ਦੇ। ਸੇਠ ਜੀ ਕਿੱਥੋਂ ਆਏ ਹੋ? ਕਹਿੰਦਾ ਸਤਸੰਗ ਤੋਂ। ਮੋਚੀ ਕਹਿੰਦਾ ਧੰਨ ਭਾਗ, ਅੱਜ ਮੇਰਾ ਸਤਸੰਗ ਐਤਵਾਰ ਕਰਕੇ ਮਿਸ ਹੋ ਗਿਆ, ਜਦੋਂ ਜੁੱਤੀ ਗੰਢੀ। ਸੇਠ ਕਹਿੰਦਾ ਕਿੰਨੇ ਪੈਸੇ? ਮੋਚੀ ਕਹਿੰਦਾ ਜੀ ਬਣਦੇ 50 ਪੈਸੇ ਨੇ, ਪਰ ਮੈਂ ਨਹੀਂ ਲੈਣੇ ਤੁਹਾਡੇ ਕੋਲ। ਉਹ ਕਹਿੰਦਾ ਕਿਉਂ ਨਹੀਂ ਲੈਣੇ? ਕਹਿਣ ਲੱਗਾ ਤੁਸੀਂ ਸਤਸੰਗ ਤੋਂ ਆਏ ਹੋ, ਮੇਰਾ ਅੱਜ ਸਤਸੰਗ ਮਿਸ ਹੋ ਗਿਆ। ਮੈਂ ਸੁਣਿਆ ਮਹਾਂਪੁਰਸ਼ਾਂ ਕੋਲੋਂ ਕਿ ਕੋਈ ਸਤਸੰਗ ਮਿਸ ਹੋ ਜਾਏ, ਕਿਸੇ ਸੰਗੀ ਦੀ ਸੇਵਾ ਕਰ ਲਓ ਤੇ ਤਾਂ ਵੀ ਹਾਜ਼ਰੀ ਲੱਗ ਜਾਂਦੀ ਹੈ, ਕੋ ਸਤਨਾਮ। ਇਸ ਲਈ ਮੈਂ ਤੁਸੀਂ ਸਤਸੰਗ ਤੋਂ ਆਏ ਹੋ, ਤੁਹਾਡੀ ਜੁੱਤੀ ਗੰਢ ਕੇ ਹਾਜ਼ਰੀ ਲਵਾ ਰਿਹਾ। ਤੇ ਉਦੋਂ ਸੇਠ ਕਹਿੰਦਾ ਮੈਂ ਐਡਾ ਵੱਡਾ ਸ਼ਾਹੂਕਾਰ, ਤੇਰੀ ਢੇਲੀ ਪਿੱਛੇ ਮੈਂ ਆਪਣਾ ਦਾਨ ਸਵਾਂ? ਫੜ ਤੂੰ ਢੇਲੀ। ਮੋਚੀ ਕਹਿੰਦਾ ਮੈਂ ਨਹੀਂ ਲੈਣੀ, ਮੈਂ ਤੁਹਾਡੀ ਸਤਸੰਗ ਤੋਂ ਆਏ ਦੇ ਸਤਿਕਾਰ ਕਰਕੇ ਇਹ ਸੇਵਾ ਕਰਨੀ ਹੈ। ਕਹਿੰਦੇ ਰੋਲਾ ਪੈ ਗਿਆ, ਭੀੜ ਇਕੱਠੀ ਹੋ ਗਈ। ਉਹ ਕਵੇ ਮੈਂ ਢੇਲੀ ਦੇਣੀ, ਉਹ ਕਵੇ ਮੈਂ ਨਹੀਂ ਲੈਣੀ, ਆਪ ਸਤਨਾਮ। ਤੇ ਕਹਿੰਦੇ ਭੀੜ ਇਕੱਠੀ ਵੇਖ ਕੇ ਤੇ ਕਈ ਤੇ ਤਮਾਸ਼ਾ, ਕਈਆਂ ਨੂੰ ਸਮਝਣ ਲੱਗੇ ਆ ਕਿਹੜਾ ਝਗੜਾ ਨਵਾਂ। ਤੇ ਭੀੜ ਵਿੱਚ ਇੱਕ ਮਹਾਂਪੁਰਸ਼ ਵੀ ਆ ਗਏ, ਆਖੋ ਸਤਨਾਮ। ਉਹ ਅੱਗੇ ਹੋ ਕੇ ਕਹਿੰਦੇ ਭਾਈ ਕੀ ਹੋਇਆ? ਸੇਠ ਕਹਿੰਦਾ ਜੀ ਵੇਖੋ ਇਹ ਮੋਚੀ ਜਾਤ ਦਾ ਤੇ ਢੇਲੀ ਦਾ ਮੇਰੇ ਕੋਲ ਲੈਂਦਾ ਨਹੀਂ ਪਿਆ, ਤੇ ਮੇਰੇ ਤੇ ਸਾਂ ਚੜਾਈ ਚੜਾਉਣਾ ਚਾਹੁੰਦਾ ਵੀ ਮੈਂ ਇਹਦਾ ਦਾਨ ਲਵਾਂ ਢੇਲੀ ਦਾ, ਮੇਰੇ ਕੋਲ ਇੰਨਾ ਪੈਸਾ। ਤੇ ਮੋਚੀ ਨੂੰ ਮਹਾਂਪੁਰਸ਼ ਕਹਿੰਦੇ ਕਿਉਂ ਬਈ ਕਿਉਂ ਨਹੀਂ ਲੈਂਦਾ? ਉਹ ਕਹਿੰਦਾ ਜੀ ਮੈਂ ਦਾਨ ਨਹੀਂ ਇਹਦੇ ਤੇ ਚੜਾ ਰਿਹਾ, ਮੇਰਾ ਅੱਜ ਸਤਸੰਗ ਮਿਸ ਹੋ ਗਿਆ। ਮੈਂ ਮਹਾਂਪੁਰਸ਼ਾਂ ਕੋਲ ਸੁਣਿਆ ਕਿ ਸਤਸੰਗ ਮਿਸ ਹੋ ਜਾਏ, ਕਿਸੇ ਸੰਗੀ ਦੀ ਸੇਵਾ ਵੀ ਕਰ ਲੋ ਤੇ ਹਾਜ਼ਰੀ ਲੱਗ ਜਾਂਦੀ ਏ। ਇਹ ਸਤਸੰਗ ਤੋਂ ਆਇਆ, ਮੈਂ ਇਸ ਕਰਕੇ ਇਹਦੀ ਜੁੱਤੀ ਫਰੀ ਗੰਢ ਰਿਹਾ ਕਿ ਮੇਰੀ ਅੱਜ ਦੀ ਹਾਜ਼ਰੀ ਸਤਸੰਗ ਦੀ ਕਿਤੇ ਰਹਿ ਨਾ ਜਾਵੇ, ਆਖੋ ਸਤਨਾਮ। ਕਹਿੰਦੇ ਮਹਾਂਪੁਰਸ਼ਾਂ ਨੇ ਸੇਠ ਨੂੰ ਆਖਿਆ ਇਹ ਦਾਨ ਨਹੀਂ ਦੇ ਰਿਹਾ, ਇਹਦੇ ਪ੍ਰੇਮ ਨੂੰ ਸਮਝ ਲੈ, ਇਹਦੀ ਭਾਵਨਾ ਨੂੰ ਸਮਝ ਲੈ। ਕਹਿੰਦੇ ਸੇਠ ਨੂੰ ਝੁਕਣਾ ਪਿਆ, ਮੋਚੀ ਨੇ ਨਹੀਂ 50 ਪੈਸੇ ਲਏ, ਆ ਜੇ ਪ੍ਰੇਮ ਦਾ ਕਿਨਕਾ, ਆਖੋ ਸਤਨਾਮ। ਨਹੀਂ ਵੀ ਗਿਆ ਤੇ ਹਿਰਦੇ ਚ ਜਗ੍ਹਾ। ਉਹ ਭਾਈ ਜੈਤੇ ਵਾਲੀ ਗੱਲ ਯਾਦ ਆ ਜਾਂਦੀ ਪਟਨੇ ਚ, ਕਿ ਸਿੱਖ ਦੇ ਦਰਸ਼ਨ ਹੋਣ ਤੇ 5 ਪੂੜੀਆਂ, ਸਿੱਖ ਦਾ ਮੋਢਾ ਫੜ ਕੇ ਕਹਿਣਾ ਛੱਕ 5 ਪੂੜੀਆਂ ਚ ਸਿੱਖ ਦੇ ਦਰਸ਼ਨ ਹੋਏ। ਜੇ ਉਹਨੇ ਨਾ ਛਕਣੀ ਆ ਤੇ ਭਾਈ ਜੇਤੇ ਨੇ ਕਹਿਣਾ ਮੈਂ ਮਜਬੂਰ ਕਰਕੇ ਨਹੀਂ ਛਕਾਉਂਦਾ, ਜੇ ਤੂੰ ਭੁੱਖ ਨਹੀਂ ਤੈਨੂੰ ਤੇਰੇ ਨਾਂ ਦੀਆਂ ਕਿਸੇ ਗਰੀਬ ਨੂੰ ਛਕਾ ਦਿਆਂਗਾ, ਪਰ ਮੈਨੂੰ ਅੱਜ ਸਿੱਖ ਦੇ ਦਰਸ਼ਨ ਹੋਏ ਨੇ, ਮੈਂ 5 ਪੂੜੀਆਂ ਦਸਵੰਧ ਕੱਢਣਾ, ਆਖੋ ਸਤਨਾਮ। ਆ ਪ੍ਰੇਮ ਹੈ। ਅੱਜ ਨਹੀਂ ਗੁਰਮਤ ਸਤਸੰਗ ਸਭਾ ਦੇ ਮੈਂਬਰ ਹੋ, ਮੇਰੀ ਵੀ ਅਰਦਾਸ ਕਰਿਓ। ਇਹ ਬੜੀ ਇਹਦਾ ਮੈਂ ਨਿੱਕੇ ਨਿੱਕੇ ਉਲਥੇ ਹੀ ਤੁਹਾਡੇ ਸਾਹਮਣੇ ਰੱਖ ਸਕਦਾ, ਇਹਨੂੰ ਕੋਈ ਪੂਰਾ ਘੋਟ ਕੇ ਨਹੀਂ ਕੋਈ ਦੱਸ ਸਕਦਾ। ਚਰਨ ਕਮ ਜਿਤਨੇ ਮਾਈ ਭਾਈ ਬੈਠੇ ਹੋ, ਮੇਰੀ ਵੀ ਆਪਣੀ ਵੀ ਅਰਦਾਸ ਕਰੋ, ਸਾਨੂੰ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ, ਜੇ ਸਾਡੇ ਘਰ ਪ੍ਰਕਾਸ਼ ਏ ਜਾਂ ਹੋਰ ਕਿਸੇ ਤਰ੍ਹਾਂ ਦੀ ਸ਼ਹੀਦਾਂ ਦਰਬਾਰ ਸਾਹਿਬ ਕੀਰਤਨ ਚ ਹਾਜ਼ਰੀ ਹੈ, ਇਹਨਾਂ ਦੇ ਵਿੱਚ ਸਾਧ ਸੰਗਤ ਪ੍ਰੇਮ ਦਾ ਕਿਣਕਾ ਵਸ ਜੇ। ਇਹ ਮੇਰੇ ਕਲਗੀਧਰ ਪਾਤਸ਼ਾਹ ਜੀ ਦਾ

ਬਾਸਾਸਤਰ ਬਸਿਮਰਦੇ ਪੇਖੇ ਸਰਬ ਟਟੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨੇਕ ਪ੍ਰਕਾਰ ਕੀਏ ਬੋ ਜਤਨਾ ਪੁਨ ਦਾਨ ਹੋ ਮੈਂ ਬੋ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤਨੇਮ ਕਰੇ ਬੋ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪੁਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮਖ ਕਰ ਸੀਰ ਕਟਾਵੈ ਤੋ ਪੀ ਹੋ ਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਵੋ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬੋਧੇ ਅਨੀਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਤਰੇ ਪਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਪੇਖ ਅਨੇਕ ਅਗਨ ਨਹੀਂ ਬੂਝੈ ਕੋਟ ਪਾਵ ਦਰਗੈ ਨਹੀਂ ਸੀਜੈ ਛੂਟਸ ਨਾਹੀ ਉਬ ਪਿਆਲ ਮੋਹ ਵਿਆਪੇ ਮਾਇਆ ਜਾਲ ਅਵਰ ਕਰਤੂਤ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮਾਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋ ਮੈ ਛੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਦਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਨੀਏ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸਿਸ਼ਟ ਸਾਜਨਾ ਸੁਖ ਦੁਖ ਜਨ ਸਮ ਦਿਸ਼ਟੇ ਤਾ ਨਾਨਕ ਪਾਪ ਪੁਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਓ ਨਿਥਾਵੇ ਕੋ ਨੌ ਤੇਰਾ ਥਾਓ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਫਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਨੀ।

0: ਕਮਲੀ ਲਈ ਤੇ ਥੱਲੇ ਉਤਰ। ਸ਼ਿਕਰ ਬੜਾ ਸੀ, ਸਨਾਟੇ ਦਾ ਮੀਂਹ ਵੀ ਸੀ ਭਿੱਜ
1: ਗਿਆ।
0: ਹੁਣ ਅੱਗ ਕੋਈ ਨੀ, ਡੱਬੀ ਕੋਈ ਨੀ, ਲੱਕੜਾ ਕਿਹਦੇ ਨਾਲ ਕਰੇ, ਪਾਣੀ ਕਿਸ ਤਰ੍ਹਾਂ ਹੋਏ? ਇਹ ਬਾਬਿਆਂ ਦੇ ਆਪਣੇ ਮੁਖਾਰ ਪਿੰਡ ਦੀ ਸਾਖੀ ਹੈ। ਬਾਬਾ ਰਾਮ ਸਿੰਘ ਮਹਾਰਾਜ, ਬਾਬੇ ਕਹਿਣ ਲੱਗੇ, ਜਪਣਾ ਨਾਮ ਹੈ, ਟਾਈਮ ਇੰਨਾ ਹੈ ਨੀ, ਜ਼ਿੰਦਗੀ ਛੋਟੀ ਹੈ, ਸਾਡੀ ਅਕਲਾਂ ਮੋਟੀਆਂ ਨੇ, ਜਪਾਂਗੇ ਕਿਸ ਤਰ੍ਹਾਂ? ਬਾਬੇ ਕਹਿਣ ਲੱਗੇ, ਇੰਜ ਕਰਨੀ ਆ, ਐਵੇਂ ਅੱਧੀ ਕੁ ਦਿਹਾੜੀ ਕਰ ਲਿਆ। ਬਾਬਾ ਜੀ, ਭਾਈ ਲਾਲੋ ਦੇ ਘਰ ਦੇ ਜਨਮ ਦਿਨ ਸੋਹਣਾ, ਇਸ ਘਰਾਣੇ ਵਿੱਚੋਂ ਧੰਨ ਭਾਈ ਲਾਲੋ, ਜਿਹਦੇ ਘਰ ਗੁਰੂ ਨਾਨਕ ਸਾਹਿਬ ਪੰਜੀ ਦਿਨ ਰਹੇ ਜਦੋਂ ਪਹਿਲੀ ਉਦਾਸੀ ਟੁੱਟੀ। ਬਰਦਾਨੇ ਨੇ ਕਿਹਾ, ਕਿੱਧਰ ਜਾਣਾ? ਕਹਿਣ ਲੱਗੇ, ਤੁਰਿਆ ਕਰ, ਗਰੀਬ ਨਵਾਜ ਇੰਨੀਆਂ ਟਾਰੀਆਂ, ਕਹਿੰਦੀ ਪਿੱਠ ਕਰ ਇਹਨਾਂ ਵੱਲ, ਸਾਨੂੰ ਜਿਹਦੀ ਤਲਾਸ਼ ਹੈ, ਜਦੋਂ ਮੰਜ਼ਲ ਆ ਗਈ ਪਤਾ ਲੱਗ ਜਾਏਗਾ। ਗਰੀਬ ਨਵਾਜ, ਕਿੱਧਰ ਤੁਰੇ ਜਾਂਦੇ ਹੋ? ਹੁਣ ਤੇ ਹਨੇਰਾ ਪੈ ਗਏ। ਬਰਦਾਨਿਆਂ, ਐਸੇ ਰੱਬ ਦੇ ਪਿਆਰੇ ਕੋਲ ਜਾ ਰਹੇ ਹਾਂ, ਉਹਦਾ ਤੇ ਮੇਰਾ ਸਰਬੰਧ ਹੈ। ਹਨ ਗੁਰੂ ਨਾਨਕ ਪਾਤਸ਼ਾਹ ਜਦੋਂ ਇਹ ਤੁਰੇ, ਅੱਜ ਫਰੀਦ ਸਾਹਿਬ ਘਰੋਂ ਚੱਲੇ, ਅੱਗ ਨਹੀਂ ਮਿਲ ਰਹੀ, ਦੂਰੋਂ ਇੱਕ ਦੇਖਿਆ ਮਕਾਨ ਵਿੱਚ ਲੋ ਹੈ, ਰੇਤਲੇ ਟਿੱਬੇ ਸੀ ਅਜਮੇਰ ਸ਼ਰੀਫ ਵੱਲ, ਇੱਕ ਬਹੁਤ ਵੱਡੀ ਅਟਾਰੀ ਤੇ ਵਿੱਚ ਜਗ ਰਹੀ ਸੀ ਲੰਬ। ਫਰੀਦ ਸਾਹਿਬ ਨੇ ਜਾ ਕੇ ਦਰਵਾਜ਼ਾ ਖੜਕਾਇਆ, ਗ੍ਰਿਸਤੀਓ ਭਰਿਓ ਲੋਕੋ, ਉਹ ਕੰਜਰੀ ਦਾ ਘਰ ਸੀ, ਬੇਸਵਾ ਦਾ। ਬੇਸਵਾ ਕਹਿਣ ਲੱਗੀ, ਫਰੀਦ ਸਾਹਿਬ, ਇਹ ਤੇ ਬੜੀ ਵੱਡੀ ਹਸਤੀ ਹੈ, ਪਹੁੰਚਣ ਵਾਲੀ, ਔਰ ਪਹੁੰਚ ਚੁੱਕੇ ਨੇ। ਉਹ ਵੀ ਉਸੇ ਪੀਰ ਨੂੰ ਜਾ ਕੇ ਜਪਦੀ ਸੀ ਮੁਦਰੇ ਤੋਂ ਬਾਅਦ। ਦਰਵਾਜ਼ਾ ਖੋਲ, ਤੁਸੀਂ ਕੌਣ? ਮੈਂ ਫਰੀਦ ਹਾਂ। ਕਿਸ ਤਰ੍ਹਾਂ ਆਏ ਹੋ? ਇਹ ਕੰਜਰੀ ਦਾ ਦੁਆਰਾ ਹੈ, ਬੇਸਵਾ। ਕਹਿਣ ਲੱਗੀ, ਮੈਂ ਅੱਗ ਲੈਣਾ ਹੈ।

ਤੁਕਾਂ ਦਾ ਕੀਰਤਨ ਸਭ ਪਿਆਰ ਨਾਲ ਕਰੋ। ਪਿਤਾ ਮੇਰੋ ਬਡੂ ਧਨੀ ਅਗਮਾ, ਮੇਰਾ ਪਿਤਾ ਫਾਦਰ ਗੋਡ ਇਜ਼ ਵੈਰੀ ਰਿਚ, ਵਟ ਐਵਰ ਵੀ ਆਸਕ ਫਰੋਮ ਅਵਰ ਫਾਦਰ ਹੀ ਕੈਨ ਗਿਵ ਐਂਡ ਹੀ ਗਿਵ, ਆਲ ਮਾਈਟੀ ਫਾਦਰ ਇਜ਼ ਵੈਰੀ ਰਿਚ, ਨਾਟ ਐਨੀ ਮੈਨ ਸਚ ਰਿਚ ਐਜ ਵਿਦ ਫਾਦਰ ਇਜ਼ ਰਿਚ, ਐਂਡ ਵਟ ਵੀ ਆਸਕ ਫਰੋਮ ਅਵਰ ਗਾਡ ਫਾਦਰ ਹੀ ਗਿਵ ਅਸ ਆਰ ਹੀ ਕੈਨ ਗਿਵ, ਐਂਡ ਰਾਗ ਮਾਲਕੌਂਸ ਫਸਟ ਲਾਈਨ ਇਜ਼ ਰਾਜਨ ਮੈਂ ਤੂੰ ਰਾਜਾ ਕਹੀਏ ਪੂਮਨ ਮੈਂ ਪੂਮਾ। ਸਾਰੇ ਮਿਲ ਕੇ ਆਓ ਇਸਦਾ ਕੀਰਤਨ ਪਿਆਰ ਨਾਲ ਕਰੀਏ।

गुरु नानक पातशाह जगत जलंदे नूं ठारन जो आए सी, वेख्या संसार ते बड़े जुलम पै रहे हन। जे सकता सकते को मारे ता मन रोश न होई, ता कोई रोश नहीं, पर गरीब जनता नूं लताड़िया जा रहा सी। लहू दियां नदियां बहाइयां जा रही सन। सैदपुर दे पठान जो हिंदुस्तान ते काबज सन, जनता नूं लताड़ रहे सी। बड़ी दुखी सी जनता, बड़े हंकारी हो गए सन। निरंकार की लीला है, पाप की जंज लै काबलों दाया। जो के निरंकार दा खेल है, ए बाबर ने भी राज भाग करने सी आके, ते काट इस भी ना कीती हिंदुस्तान ते आके बड़े जुलम ढाए। जिथे सैदपुर दे पठाना नू सजा मिली, उथे फिर गुरु नानक साहब सच्चे पातशाह बाणी विच दस रहे हन, जैसी में आवे खसम की बाणी तैसड़ा करी ज्ञान वे लालो। पाप की जंज लै काबलों धाया, जोरी मंगे दान वे लालो। मुगला ने आके चढ़ाई कीती, ते फिर जोर दे नाल आके दुनिया कोलों धन दौलत सब कुछ खो लिया। गरीबां दे लहू बहाए, जिथे शाहूकारां नूं लुटिया, उथे संतां साधुआं फकीरां नूं भी पकड़ के अपने कैदी बना लिया। ते जगत जलंदे नूं ठारन लई आए निरंकार दा रूप, कोट ब्रह्मंडां दे मालिक सुख जूं देना सी संसार नूं। आप भी इस टोले विच हो विचरे, जो कुछ लुटिया सी ए माल धन चुकन लई लोड़ सी उना नूं, ते सारयां दे सिरां ते पंडा रख दित्तियां ते अगे ला लिया। धन गुरु नानक पातशाह जी दे सिर ते भी पंड रख दित्ती, पर इन्हां ने की तकिया कि धन गुरु नानक पातशाह एक हाथ विच माला है, दूजे हाथ विच काशा है, ते पंड चार उंगलां सिर तों उपर चल रही है। सिपाहियां ने जाके अपने सरदार नूं दस्या, भई एक फकीर ऐसा अजमत वाला है जिसने हाथ भी नहीं रखिया होया, ते पंड नाल नाल चली आ रही है सिर ते। उच्चारण करो श्री वाहिगुरु। इन्हां ने जिथे लुट दा माल इकट्ठा कीता होया सी, नाल ही एक कैदखाना भी बनाया होया सी, जिथे चक्कियां रखियां होईयां सन फौजां दे आटा पीन लई। सारयां नूं कणकां दित्तियां गईयां, भई चक्कियां चलाओ भई ते आटा पीवो। धन गुरु नानक पातशाह जी नूं भी दित्ती गई, ते गुरु नानक सच्चे पातशाह जिन्हां ने अरदास कीती सी, जगत जलंदा रख लै अपनी कृपा धार, जित द्वारे उभरे तिते ले हो बार। हे निरंकार, तेरी सृष्टि इतना दुख भोग रही है, इतनी कुरला रही है, कृपा कर इन्हां नूं सुख सुखी कर। धन गुरु नानक पातशाह मरदाने नूं कहण लगे, मरदानिया तैनू चक्की चलाउण दी लोड़ नहीं, तू परमेश्वर दा सिमरन कर। रबाब वजा बाणी आई है, ते धन गुरु नानक पातशाह जी ने ए शब्द उचारण कीता के एती मार पई कुरलाने, तै की दर्द ना आया। हे निरंकार, कृपा कर। प्रजा ते बादशाह दा की मेल हुंदा है, प्रजा दे गरीब बंदियां दा ते बादशाह दा मेल।
ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ, ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ ਹੈ। ਤੂੰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਸੁਖੀ ਕਰ। ਇੱਕ ਅਰਦਾਸ ਕੀਤੀ, ਜਾਂ ਪਾਤਸ਼ਾਹ ਬਾਬਰ ਨੂੰ ਪਤਾ ਲੱਗਿਆ ਕਿ ਇੱਕ ਐਸਾ ਅਨੋਖਾ ਫਕੀਰ ਆਇਆ ਹੈ ਕੈਦੀ ਬਣ ਕੇ, ਜਿਹਦੀ ਚੱਕੀ ਆਪੇ ਚੱਲ ਰਹੀ ਹੈ, ਆਪ ਉਹ ਗਲੇ ਵਿੱਚ ਦਾਣੇ ਵੀ ਨਹੀਂ ਪਾ ਰਿਹਾ, ਆਪੇ ਹੀ ਦਾਣੇ ਪੈ ਰਹੇ ਹਨ ਤੇ ਆਪੇ ਹੀ ਪੀਛੇ ਜਾ ਰਹੇ ਹਨ। ਤਾਂ ਆ ਕੇ ਜਦੋਂ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਆਤਮਾ ਸ਼ੁੱਧ ਹੋ ਗਈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਾਬਰ ਨੇ ਕਿਹਾ, ਹੇ ਬੰਦੇ ਖੁਦਾ ਦੇ, ਤੂੰ ਕੌਣ ਹੈ? ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗਾ, ਮੈਂ ਕੋਈ ਹੋਰ ਨਹੀਂ, ਮੈਂ ਵੀ ਉਸਦਾ ਇੱਕ ਮਾਮੂਲੀ ਬੰਦਾ ਹਾਂ, ਪਰ ਤੂੰ ਬੰਦਿਆਂ ਵਾਲੇ ਕੰਮ ਨਹੀਂ ਕਰ ਰਿਹਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਬਾਬਰ ਨੂੰ, ਬਈ ਤੂੰ ਬਈ ਖੁਦਾ ਦਾ ਬੰਦਾ ਹੈ? ਅਖੇ ਜੀ, ਮੈਂ ਖੁਦਾ ਦਾ ਹੀ ਬੰਦਾ ਹਾਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਖੁਦਾ ਦੇ ਬੰਦੇ ਹੁੰਦੇ ਹਨ ਉਹ ਖੁਦਾ ਦੇ ਬੰਦਿਆਂ ਤੇ ਰਹਿਮ ਕਰਦੇ ਹਨ, ਜ਼ੁਲਮ ਨਹੀਂ ਢਾਹਦੇ। ਜੇ ਕਿਤੇ ਬਾਬਰ ਖੁਦਾ ਦਾ ਬੰਦਾ ਹੁੰਦਾ ਤਾਂ ਫਿਰ ਇਹ ਪਸ਼ੂਆਂ ਵਾਂਗੂ ਦੁਨੀਆਂ ਨੂੰ ਮਾਰਦਾ ਨਾ, ਲਿਤਾੜਦਾ ਨਾ, ਨਿਰਾਦਰ ਨਾ ਕਰਦਾ। ਖੁਦਾ ਦੇ ਬੰਦੇ ਵਿੱਚ ਖੁਦਾਈ ਹੁੰਦੀ ਹੈ। ਖੁਦਾ ਸੰਸਾਰ ਵਿੱਚ ਵਸ ਰਿਹਾ ਤੇ ਸੰਸਾਰ ਖੁਦਾ ਵਿੱਚ ਵਸ ਰਿਹਾ। ਜੇ ਸੰਸਾਰ ਨੂੰ ਦੁੱਖ ਦੇਈਏ ਤਾਂ ਉਹ ਦੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਹੁੰਚਦਾ। ਤੂੰ ਨਿਰਦੋਸ਼ ਪ੍ਰਜਾ ਨਾਲ ਕਿਉਂ ਇਹੋ ਜਿਹੇ ਜ਼ੁਲਮ ਕਰ ਰਹੇ? ਹੁਣ ਸਿਪਾਹੀ ਹੁਕਮ ਦੀ ਉਡੀਕ ਵਿੱਚ ਹਨ, ਭਾਈ ਅੱਜ ਇਸ ਦਾ ਛੁਟਕਾਰਾ ਨਹੀਂ ਹੋ ਸਕਦਾ, ਕਿਉਂਕਿ ਏਡੀ ਵੱਡੀ ਗੱਲ ਕਰ ਰਿਹਾ ਫਕੀਰ। ਪਰ ਬਾਬਰ ਦਾ ਮਨ ਝੁਕ ਗਿਆ ਜਦੋਂ ਆਪਣੇ ਅੰਦਰ ਦਾ ਸ਼ੀਸ਼ਾ ਵੇਖਿਆ ਕਿ ਜਿਸ ਵਾਹਿਗੁਰੂ ਨੇ, ਜਿਸ ਅਕਾਲ ਪੁਰਖ ਨੇ ਏਡੇ ਸੁੱਖ ਦਿੱਤੇ, ਏਡੀਆਂ ਵਡਿਆਈਆਂ ਦਿੱਤੀਆਂ, ਤੇ ਮੈਂ ਉਸਦੀ ਸਾਜੀ ਹੋਈ ਸ੍ਰਿਸ਼ਟੀ ਨੂੰ ਸੁੱਖ ਨਾ ਦੇਵਾਂ, ਲਤਾੜਾਂ, ਤਾਂ ਉਹ ਮੈਨੂੰ ਕਿਵੇਂ ਪ੍ਰਵਾਨ ਕਰੇਗਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਸਤਿਗੁਰਾਂ ਦੇ ਇਹ ਸਨ ਤਾਂ ਕੌੜੇ ਬਚਨ, ਪਰ ਅਸਲ ਵਿੱਚ ਉਹਦੇ ਜੀਵਨ ਲਈ ਇੱਕ ਰੋਸ਼ਨ ਮੁਨਾਰਾ ਸਨ। ਚਰਨਾਂ ਤੇ ਡਿੱਗ ਪਿਆ, ਖੁਦਾ ਵਾਲਿਆ ਮੇਰੇ ਕੋਲੋਂ ਭੁੱਲ ਹੋ ਗਈ ਹੈ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਹੈ ਨਿਰੰਕਾਰ ਕਿਰਪਾ ਕਰ, ਇਸ ਜਗਤ ਜਲੰਦੇ ਨੂੰ ਰੱਖ ਲੈ, ਇਹਨਾਂ ਜੀਵਾਂ ਨੂੰ ਸੁਮਤ ਬਖਸ਼। ਇਹ ਪੁੰਨਾਂ ਕਰਕੇ ਬਾਦਸ਼ਾਹ ਤਾਂ ਬਣ ਜਾਂਦੇ ਹਨ, ਪਰ ਤੇਰੀ ਕਿਰਪਾ ਨੂੰ, ਤੇਰੀ ਹੋਂਦ ਨੂੰ ਇਹ ਭੁੱਲ ਜਾਂਦੇ ਹਨ।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋਂ ਨਰਕ ਬਣ ਜਾਂਦਾ ਹੈ ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋਂ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਸ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤੋ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਬੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪਣੇ ਆਪ ਨੂੰ ਕਿਤਨੇ ਭਵ ਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ और याद रख तू रहम दी कलम नहीं वारिया, तेरे ते भी अकाल पुरख वाहेगुरु खुदा कदे रहम दी कलम ना वाहेगा। ता बादशाह दे नैन कटोरे बाहर आए, ओ रब दे फकीरा ओ रब दे रूप, ओ खुदा दे रूप, मेरे ते रहम कर कृपा कर, मेरे ते दया कर, मैनू सीधे रस्ते पा दे। ता धन गुरु नानक पातशाह जी ने राज जोग करन लई कहा, आख्या जे तां प्रजा दी सेवा करदे रहोगे, सच दी किरत करदे रहोगे, तुहाडा राज अटल रहेगा, ते नहीं ते भाई फिर असी मोड़ लवांगे। उच्चारण करो श्री वाहेगुरु। जदों बादशाह औरंगजेब ने जुलम दी अत कर दित्ती, शरमद वर्गे फकीरां दा कतलेआम, धन गुरु तेग बहादुर साहब जी नूं शहीद करना, ते होर अनेका उगर पाप जदों कीते, ते फिर किथे है भाई अज? अज ओही बादशाह औरंगजेब दी कबर ते कोई दीवा जगाउण लई तैयार नहीं है। मुजावर बैठा हुंदा, कोई दो रुपए चार रुपए देवे तां अंदर जाके दर्शन करा देंदा, नहीं तां कहिंदा जदों मैं जांदा हां बादशाह औरंगजेब दी कबर ते मेरा अंदर जलन लग जांदा, ते जो देश कौम लई आपा वार गए, धन गुरु तेग बहादुर साहब जी दा अस्थान अज वेखो शीश गंज साहब, हर वेले जुगो जुग अटल जोत जग रही है। जो एक वेरा भी दर्शन कर लैंदा फिर घर नौ निध आवे ताए, सब थाई होए सहाय दी मोर लग जांदी है। जिन्हां ने भाई सच दे रस्ते ते चले, जिन्हां ने सच कमाया दुनिया विच, तो जो भी महापुरख अवतार संसार ते आउंदे हन, ओ दुनिया दा संसारी जीवां दा दर्द लैके आंदे हन। धन गुरु नानक पातशाह भी एक दर्द दा प्रगटावा कर रहे हन कि हे वाहिगुरु जगत जलंदा रख लै, अपनी कृपा धार, जित द्वारे उभरे तिते ले उबार। एती मार पई कुरला ने, इतनी मार होई

ਹੈ ਤਾਂ ਪਹਿਲਾ ਸ਼ਬਦ ਰਾਗ ਜੈਤ ਸ੍ਰੀ ਮਹੱਲਾ ਨੌਵਾਂ ਤੇ ਤਾਲ ਚਪਤਾਲ ਦੇ ਅੰਦਰ ਆਪ ਜੀ ਨੂੰ ਸੁਣਾਉਣ ਦਾ ਯਤਨ ਕਰਾਂਗੇ।

ਇਉਂ ਐਸੇ ਦੰਦ ਕਲੇਸ਼ ਮੈਂ ਖਪਿਓ ਸੰਸਾਰਾ ਤਿਨ ਬਿਨ ਸਤਿਗੁਰ ਕੋ ਨਹੀਂ ਪੈ ਲੇਟਣਹਾਰਾ ਗਹਿ ਐਸੇ ਖੜਗ।

ਸ੍ਰੀ ਗੁਰਦੁਆਰਾ ਬੜੂ ਸਾਹਿਬ ਜ਼ਿਲ੍ਹਾ ਸਿਰਮੌਰ ਹਿਮਾਚਲ ਪ੍ਰਦੇਸ਼ ਦੀਆਂ ਬੀਬੀਆਂ ਦੇ ਢਾਡੀ ਜਥੇ ਦੀ ਇੰਨੀ ਸੇਵਾ ਪ੍ਰਵਾਨ ਕਰੋ। ਬੁਲਾਓ ਫਤਿਹ ਤੇ

ਮਨੁੱਖ ਅਤੇ ਪ੍ਰਭੂ ਦੇ ਦਰਮਿਆਨ ਅਰਦਾਸ ਇੱਕ ਪੁਲ ਦਾ ਕੰਮ ਕਰਦੀ ਹੈ। ਇਸੇ ਲਈ ਅਰਦਾਸ ਕਰਦਿਆਂ ਹੋਇਆਂ ਹਰੇਕ ਵਿਅਕਤੀ ਆਪਣੇ ਆਪ ਨੂੰ ਪ੍ਰਭੂ ਨਾਲ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਪ੍ਰਭੂ ਦੀਆਂ ਬਖਸ਼ਿਸ਼ਾਂ ਦਾ ਦਰ ਉਸ ਵੇਲੇ ਖੁੱਲ੍ਹ ਜਾਂਦਾ ਜਿਸ ਵੇਲੇ ਪ੍ਰੇਮ ਨਾਲ ਅਰਦਾਸ ਕੀਤੀ ਜਾਏ। ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਜੀ ਵੀ ਸਹਿਸ ਕ੍ਰਿਤੀ ਸਲੋਕ ਵਿੱਚ ਇਸ ਢੰਗ ਨਾਲ ਪ੍ਰਭੂ ਦੇ ਸਨਮੁਖ ਅਰਦਾਸ ਕਰਦੇ ਨੇ। ਹੇ ਪ੍ਰਾਣਨਾਥ ਗੋਬਿੰਦ, ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ, ਕਰੁਣਾ ਮੈਂ ਸਭ ਦੁੱਖ ਹਰੋ। ਹੇ ਪ੍ਰਭੂ, ਕਿਰਪਾ ਦੇ ਖਜ਼ਾਨੇ ਅਤੇ ਸਾਰੇ ਦੁੱਖਾਂ ਨੂੰ ਦੂਰ ਕਰ ਸਕਣ ਵਾਲੇ ਪ੍ਰਭੂ ਜੀ, ਮੈਂ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ। ਕਿਰਪਾ ਕਰੋ, ਮੈਂ ਆਪਣੇ ਸਰੀਰ ਦੇ ਅੰਤ ਤੱਕ ਸਦਾ ਨਾਮ ਜਪਦਾ ਰਹਾਂ ਅਤੇ ਤੁਹਾਡੀ ਮਿਹਰ ਮੇਰੇ ਦੁੱਖਾਂ ਨੂੰ ਸਦਾ ਦੂਰ ਕਰਦੀ ਰਹੇ।

ਇਸ ਸਿਮਰਨ ਦੇ ਵਿੱਚ ਬਰਕਤ ਹੈ। ਸਿਮਰਨ ਦੇ ਵਿੱਚ ਇਤਨੀ ਤਾਕਤ ਹੈ ਜਿਸ ਨੀਚ ਕੋ ਕੋਈ ਨਾ ਜਾਣੇ, ਜਿਹਨੂੰ ਕੋਈ ਵੀ ਨਹੀਂ ਸੀ ਜਾਣਦਾ। ਤੇ ਨਾਮ ਨੇ ਕੀ ਕੀਤਾ, ਨਾਮ ਜਪਣੇ ਕਰਕੇ ਚੌਂਕੁੰਟਾਂ ਦੇ ਵਿੱਚ ਮਾਣੇ ਆ। ਕੈਸਾ ਨਾਮ ਹੈ, ਨਾਮ ਜਪ

ਦਾਨ ਅੱਗੇ ਵੀ ਹੋ ਰਹੇ ਸਨ। ਗੰਗਾ ਮਾਤਾ ਨੇ ਕਿਸੇ ਹੋਰ ਦਾ ਦਾਨ ਹੱਥ ਕੱਢ ਕੇ ਕਿਉਂ ਨਾ ਲੈ ਲਿਆ? ਸੋਨਾ ਦਾਨ ਹੋ ਰਿਹਾ ਸੀ, ਚਾਂਦੀ ਦਾਨ ਹੋ ਰਹੀ ਸੀ, ਰੁਪਾ ਦਾਨ ਹੋ ਰਿਹਾ ਸੀ, ਹੋਰ ਕਿਸੇ ਦਾਨ ਵਾਸਤੇ ਹੱਥ ਨਾ ਨਿਕਲਿਆ ਕਿ ਕੌਡੀਆਂ ਵਾਸਤੇ ਹੱਥ ਕੱਢਣਾ ਸੀ? ਨਹੀਂ, ਕੌਡੀਆਂ ਨਹੀਂ ਸਨ, ਉਹ ਤੇ ਨਾਮ ਜਪਣ ਵਾਲੇ ਦੀ ਇੱਕ ਪ੍ਰੇਮ ਭੇਟਾ ਸੀ। ਤੇ ਕਹਿੰਦੇ ਨੇ ਪਾਵਨੀ ਭਗਤ ਪਾਏ ਕੌਡੀ ਅਗਰ ਪਾਗ ਰਾਖੇ ਤਾਂ ਇਹ ਗੁਰਸਰਬ ਨਿਦਾਨ ਦਾਨ ਦੇਤੇ। ਉਹ ਤੇ ਪ੍ਰੇਮ ਭਾਵ ਸੀ, ਐਸਾ ਪ੍ਰੇਮ ਭਾਵ ਨਾਮ ਜਪਣ ਵਾਲੇ ਦਾ ਵੇਖਿਆ ਤੇ ਕੀ ਹੋਇਆ?

ਤਾਂ ਜੋ ਇਹਨਾਂ ਦੀ ਪਿਆਸ ਬੁਝਾਈ ਜਾਵੇ। ਤੇ ਗਿਆਨੇਸ਼ਵਰ ਜੀ ਨੇ ਆਪਣਾ ਲੋਟਾ ਲਿਆ, ਰੱਸੀ ਨਾਲ ਬੰਨਿਆ ਤੇ ਆਪਣੇ ਯੋਗ ਬਲ ਦੇ ਨਾਲ ਉਸ ਖੂਹ ਦੇ ਵਿੱਚ ਜੋ ਪਾਣੀ ਸੀ, ਜੋ ਥੱਲੇ ਸੀ, ਉਸ ਨੂੰ ਲੋਟੇ ਵਿੱਚ ਭਰਿਆ ਤੇ ਬਾਹਰ ਕੱਢ ਕਰਕੇ

ਕਿਹਾ ਗਿਆਨੇਸ਼ਵਰ ਜੀ ਮਹਾਰਾਜ ਨੇ ਭਗਤ ਜੀ ਤੁਸੀਂ ਵੀ ਪਾਣੀ ਪੀਓ ਤੇ ਨਾਮਦੇਵ ਜੀ ਨੇ ਇਨਕਾਰ ਕਰ ਦਿੱਤਾ। ਕਹਿਣ ਲੱਗੇ ਮਹਾਰਾਜ ਮੈਂ ਕੇਵਲ ਆਪਣੀ ਪਿਆਸ ਨਹੀਂ ਬੁਝਾਣਾ ਚਾਹੁੰਦਾ, ਮੈਂ ਚਾਹੁੰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਰਾਹੀ ਇਸ ਰਾਹ ਤੋਂ ਗੁਜ਼ਰਨ ਇਹ ਕੂਆਂ ਉਹਨਾਂ ਦੀ ਵੀ ਪਿਆਸ ਬੁਝਾਵੇ, ਇਹਦੇ ਵਿੱਚ ਜਲ ਜੋ ਹੈ ਉਹ ਨੱਕੋ ਨੱਕ ਭਰ ਆਵੇ। ਗਿਆਨੇਸ਼ਵਰ ਜੀ ਨੇ ਸਮਝਾਇਆ, ਬੱਚੇ ਤੂੰ ਆਪਣੀ ਪਿਆਸ ਬੁਝਾ ਤਾਂ ਜੋ ਅਸੀਂ ਅੱਗੇ ਵੀ ਰਾਹੇ ਪੈਣਾ ਹੈ ਔਰ ਦੁਆਰਕਾ ਨਗਰੀ ਪਹੁੰਚਣਾ ਹੈ।

ਉਹ ਨਾਰਾਇਣ ਨੇ ਸੁਣੀ ਜਿਸ ਤਰ੍ਹਾਂ ਹੀ ਤਤਕਾਲ ਇਹ ਅਰਦਾਸ ਸੁਣੀ ਤੇ ਉਸੇ ਖੂਹ ਦੇ ਵਿੱਚੋਂ ਇੱਕ ਕੜਕ ਦੀ ਆਵਾਜ਼ ਆਈ ਮਾਨੋ ਕਿ ਧਰਤੀ ਫਟ ਗਈ ਉਸ ਖੂਹ ਦੀ ਤੇ ਥੱਲੇ ਜੋ ਪਾਣੀ ਸੀ ਉਹ ਲਬਾ ਲਬ ਖੂਹ ਦੇ ਵਿੱਚ ਭਰ ਆਇਆ। ਜਦੋਂ ਦੇਖਿਆ ਗਿਆਨੇਸ਼ਵਰ ਜੀ ਨੇ ਔਰ ਉਹਨਾਂ ਦੇ ਸੇਵਕਾਂ ਨੇ ਕਿ ਭਗਤ ਨਾਮਦੇਵ ਦੀ ਅਰਦਾਸ ਉਸ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਕਬੂਲ ਹੋਈ ਹੈ ਤਾਂ ਸਾਰੇ ਆਏ

ਸੰਤ ਨਾਮਦੇਵ ਤੇ ਭਗਤੀ ਦੀ ਅਵਸਥਾ ਵਿੱਚ ਸਨ। ਉਹ ਤੇ ਨਾਰਾਇਣ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ ਤੇ ਹਰ ਇੱਕ ਵਿੱਚੋਂ ਨਾਰਾਇਣ ਦੇਖਦੇ ਹੋਏ

ਰੱਖੀਆਂ ਪੰਜ ਮੋਹਰਾਂ ਚਰਨਾ ਕਮਲਾਂ ਵਿੱਚ ਤੇ ਅੱਗੋਂ ਜਵਾਬ ਮਿਲਿਆ ਮੱਖਣ ਸ਼ਾਹ ਸੁਖ ਦਾ ਪੰਜ ਸੌ ਹੈ ਰੱਖਦਾ ਪੰਜ ਹੈ ਕਿਉਂ ਕੰਜੂਸੀ ਕਰਦਾ ਹੈ ਤੇ ਮੱਖਣ ਸ਼ਾਹ ਲੁਬਾਣਾ ਤੇ ਜਿਸ ਨੂੰ ਇਹ ਪਤਾ ਲੱਗਾ ਕਿ ਇਹ ਅੰਤਰਜਾਮੀ ਪਾਤਸ਼ਾਹ ਤੇ ਭੋਰੇ ਵਿੱਚ ਬੈਠੇ ਹਨ ਬਾਕੀ ਤੇ ਬਾਹਰ ਮੰਜੀਆਂ ਲੱਗੀਆਂ ਹੋਈਆਂ ਹਨ ਤੇ ਕਹਿੰਦੇ ਨੇ ਕੋਠੇ ਤੇ ਚੜ ਗਿਆ ਤੇ ਕੋਠੇ ਤੇ ਚੜ ਕੇ ਉਸਨੇ ਉੱਚੀ ਉੱਚੀ ਕਹਿਣਾ ਸ਼ੁਰੂ ਕਰ ਦਿੱਤਾ ਗੁਰੂ ਲਾ ਦੋ ਰੇ ਗੁਰੂ ਲਾ ਦੋ ਰੇ। ਇਸੇ ਤਰ੍ਹਾਂ ਨਾਮਦੇਵ ਜੀ ਭਗਤੀ ਵਿੱਚ ਮਗਨ ਹੋਏ ਉੱਚੀ ਉੱਚੀ ਕਹਿਣ ਲੱਗ ਪਏ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ। ਦੇਖੋ ਬਈ ਮੈਂ ਤੁਹਾਨੂੰ ਖੁਸ਼ਖਬਰੀ ਸੁਣਾਉਂਦਾ ਹਾਂ, ਮੈਂ ਨਾਰਾਇਣ ਨੂੰ ਦੇਖ ਲਿਆ ਹੈ। ਉਹ ਨਾਰਾਇਣ ਦੀ ਪੱਗ ਬੜੀ ਸੋਹਣੀ ਹੈ, ਬੜਾ ਮਿੱਠਾ ਬੋਲਦਾ ਹੈ, ਮੈਂ ਉਹਨੂੰ ਪਹਿਚਾਣ ਲਿਆ ਹੈ। ਕਹਿੰਦੇ ਨੇ ਅਸ ਪਤ ਗਜ ਪਤ ਨਰਹੇ ਨਰਿੰਦ ਨਾਮੇ ਕੇ ਸਵਾਮੀ ਮੀਰ ਮੁਕੰਦ। ਤੂੰ ਹੀ ਮੁਕੰਦ ਹੈ, ਤੂੰ ਹੀ ਮੇਰਾ ਸਵਾਮੀ ਹੈ, ਤੂੰ ਹੀ ਹਾਥੀਆਂ ਤੇ ਘੋੜਿਆਂ ਦਾ ਮਾਲਕ ਹੈ, ਤੂੰ ਹੀ ਜਿਤਨੀ ਇਹ ਮਨੁੱਖਤਾ ਹੈ ਉਹਨਾਂ ਸਾਰਿਆਂ ਦਾ ਮਾਲਕ ਹੈ। ਤੇ ਉਸ ਪਰਮਾਤਮਾ ਨੂੰ ਪਠਾਨ ਦੇ ਰੂਪ ਵਿੱਚ ਦੇਖਦੇ ਹੋਏ ਬਾਰ

ਉਹਦੇ ਵਿਚ ਨੀ ਸੁਰ ਨਹੀਂ ਅਸੀਂ ਲਗਾਇਆ, ਤੁਸੀਂ ਦੇਖਿਆ ਹੋਵੇਗਾ, ਇਹਦੇ ਵਿਚ ਨੀ ਸੁਰ ਲਗਾ ਦਈਏ, ਐਡ ਕਰ ਦਈਏ ਤੇ ਇੱਕ ਨਾਰਾਇਣੀ ਰਾਗ ਬਣ ਜਾਂਦਾ। ਤੋ ਆਪ ਦੇ ਸਾਹਮਣੇ ਦੱਸ ਰਹੇ ਨੇ ਇਹ ਸ਼ਬਦ ਗਾਇਨ ਕੀਤਾ, ਆਸ ਹੈ ਆਪ ਜੀ ਕਬੂਲ ਕਰ।

ਪੁੱਛੋ ਵੀ ਤੇਰਾ ਪਿਆਰ ਕਦੋਂ, ਕੋਈ ਹੋਰ ਪੁੱਛੇ ਤਾਂ ਪਿਆ ਪੁੱਛੇ ਮੇਰੇ ਤੋਂ, ਆਪ ਪੁੱਛਦੇ ਪਏ ਮਾਲਿਕ, ਮੇਰਾ ਮਾਲਿਕ ਆਪ ਪੁੱਛਦਾ ਪਿਆ। ਭਾਈ ਸਾਹਿਬ ਨੇ ਸ਼ੇਰ ਲਿਖਿਆ ਇੱਕ, ਨਾਬੂਦ ਕਹਿੰਦੇ ਨਹੀਂ ਥਾਂ, ਹੇਚ ਨਿਸ਼ਾਨ, ਹੇਚ ਮੈਨੇ ਕੁਛ ਵੀ ਨਿਸ਼ਾਨ, ਨਾਬੂਦ ਹੇਚ ਨਿਸ਼ਾਨ ਜ ਆਸਮਾਨ ਜ਼ਮੀਨ, ਨਬੂਦ ਹੇਚ ਨਿਸ਼ਾਨੇ ਜ ਆਸਮਾਨ ਜ਼ਮੀਨ, ਸ਼ੌਕ ਏ ਰੂਏ ਤੋਂ ਆਬੁਰਦ ਦਰ ਸਜੂਦ ਮਾਰਾ। ਜਦੋਂ ਕਹਿੰਦੇ ਆਕਾਸ਼ ਦਾ ਨਾਂ ਨਿਸ਼ਾਨ ਨਹੀਂ ਸੀ, ਜਦੋਂ ਕਹਿੰਦੇ ਜ਼ਮੀਨ ਦਾ ਨਾਮ ਨਿਸ਼ਾਨ ਨਹੀਂ ਸੀ, ਇੱਥੇ ਉਦੋਂ ਕੀ ਸੀ? ਅਰਬਦ ਨਰਬਦ ਤੰਦੂ ਕਰ ਅੰਧੇਰਾ ਸੀ, ਜਦੋਂ ਜਦੋਂ ਕੋਈ ਚੀਜ਼ ਜ਼ਹੂਰ ਵਿੱਚ ਨਹੀਂ ਸੀ ਆਈ, ਨਾ ਕੋਈ ਮਕਾਨ, ਨਾ ਕੋਈ ਦਰਖਤ, ਨਾ ਆਪ ਪਾਣੀ, ਨਾ ਕੋਈ ਪੈਦਾਇਸ਼ ਸੀ। ਨਾ ਬੂਦ ਹੇਚ ਨਿਸ਼ਾਨੇ ਜ਼ ਆਸਮਾਨ ਜ਼ਮੀਨ, ਕੇ ਸ਼ੌਕ ਏ ਰੂਏ ਤੋਂ ਆਬੁਰਦ ਦਰ ਸਜੂਦ। ਮੈਂ ਤਾਂ ਤੇਰੇ ਦਰਸ਼ਨਾਂ ਦੀ ਚਾਹ ਆਪਣੇ ਮਨ ਵਿੱਚ ਰੱਖ ਕੇ ਉਦੋਂ ਦਾ ਹੀ ਤੁਹਾਨੂੰ ਨਮਸਕਾਰ ਕੀਤੀ ਹੋਈ ਹੈ, ਜਦੋਂ ਤੇ ਧਰਤੀ ਆਕਾਸ਼ ਵੀ ਨਹੀਂ ਸੀ। ਹੁਣ ਦੱਸੋ ਇਹਦੇ ਨਾਲ ਕੋਈ ਪਹੁੰਚ ਸਕਦਾ, ਕਹਿ ਸਕਦਾ ਵੀ ਮੇਰਾ ਇੰਨਿਆਂ ਸਾਲਾਂ ਦਾ ਗੁਰੂ ਨਾਲ ਪਿਆਰ ਹੈ? ਉਹ ਕਹਿੰਦੇ ਉਦੋਂ ਤਾਂ ਧਰਤੀ ਆਕਾਸ਼ ਵੀ ਨਹੀਂ ਸੀ, ਪਾਣੀ ਵੀ ਨਹੀਂ ਸੀ ਪੈਦਾ ਹੋਇਆ, ਕੋਈ ਜੀਵ ਜੰਤੂ ਦੀ ਤਾਂ ਬਾਤ ਹੀ ਕਿਹਾ ਹੈ। ਉਦੋਂ ਦਾ ਮੈਂ ਤਾਂ ਤੁਹਾਡੇ ਦਰਸ਼ਨਾਂ ਨੂੰ ਲੋਚਦਾ, ਉਦੋਂ ਦਾ ਮੈਂ ਤਾਂ ਸ਼ੌਕ ਏ ਰੂਹ ਮੈਂ ਨਹੀਂ ਹੁੰਦਾ ਮੂੰਹ ਤੁਹਾਡਾ ਮੂੰਹ ਦੇ ਦੀਦਾਰ ਕਰਨ ਵਾਸਤੇ, ਉਦੋਂ ਦਾ ਮੈਂ ਤਾਂ ਸਜਦਾ ਅਦਾਈ ਕੀਤੀ ਹੋਈ। ਭਾਈ ਮਹਾਰਾਜ ਬੜੇ ਖੁਸ਼, ਸੰਗਤ ਵੀ ਬੜੀ ਖੁਸ਼। ਮਹਾਰਾਜ ਕਹਿਣ ਲੱਗੇ, ਨੰਦ ਲਾਲ ਜੀ ਖਾਲਸਾ ਆਪ ਤੋਂ ਖੁਸ਼ ਹੋ ਗਿਆ ਤੇ ਮੈਂ ਵੀ ਖੁਸ਼ ਹਾਂ, ਕੁਛ ਮੰਗੋ। ਕੀ ਮੰਗਦੇ ਤੁਸੀਂ? ਹੁਣ ਉਹਦੀ ਮੰਗ ਦੇਖਣੀ, ਜੇ ਸਾਨੂੰ ਗੁਰੂ ਕਹੇ ਵੀ ਤੁਸੀਂ ਮੰਗੋ ਕੀ ਮੰਗਦੇ, ਤਾਂ ਆਪਣੇ ਅੰਦਰੋਂ ਦੇਖੋ ਸਾਨੂੰ ਮੰਗਣਾ ਹੀ ਨਾ ਆਵੇ ਵੀ ਕੀ ਮੰਗੇ। ਬਸ ਉਹ ਟਾਈਮ ਜਿਹੜਾ ਕਹੂ ਗੁਰੂ ਵੀ ਤੁਸੀਂ ਮੰਗੋ, ਸਿੱਖੋ ਕੀ ਮੰਗਦੇ, ਸਾਡਾ ਸੋਚਦਿਆਂ ਸੋਚਦਿਆਂ ਉਹ ਟਾਈਮ ਨਿਕਲ ਜਾਏ। ਕੀ ਮੰਗੀਏ? ਜੇ ਤਾਂ ਮਕਾਨ ਹੈ ਨਹੀਂ ਉਹ ਮਕਾਨ ਮੰਗਣ ਲੱਗ ਪਊਗਾ, ਜੇ ਤਾਂ ਪੁੱਤ ਹੈ ਨਹੀਂ ਉਹ ਪੁੱਤ ਮੰਗਣ ਲੱਗ ਪਊ। ਏਦਾਂ ਦੀਆਂ ਸਾਡੀਆਂ ਗੁਰੂ ਦੇ ਸਾਹਮਣੇ ਆ ਕੇ ਬਸ ਏਦਾਂ ਦੀਆਂ ਗੱਲਾਂ ਹੁੰਦੀਆਂ। ਅਸੀਂ ਉੱਥੇ ਨਾਮ ਦੀ ਦਾਤ ਤਾਂ ਮੰਗਦੇ ਨਹੀਂ ਜਿਹਦੇ ਮਗਰ ਸਾਰੀਆਂ ਚੀਜ਼ਾਂ ਭੱਜੀਆਂ ਹੁੰਦੀਆਂ, ਨਾਮ ਸਿਮਰਨ ਵਾਲੇ ਤਾਂ ਸਾਰੀਆਂ ਚੀਜ਼ਾਂ ਮਗਰ ਭੱਜੀਆਂ ਹੁੰਦੀਆਂ, ਤਾਂ ਅਸੀਂ ਜੜ ਨੂੰ ਹੱਥ ਪਾਉਂਦੇ ਹੀ ਨਹੀਂ, ਨਾਮ ਨੂੰ ਮੰਗਦੇ ਹੀ ਨਹੀਂ। ਅਸੀਂ ਉਰਲੀਆਂ ਉਰਲੀਆਂ ਚੀਜ਼ਾਂ ਜਿਹੜੀਆਂ ਚੀਜ਼ਾਂ ਸਾਡੇ ਲਈ ਦੁਖਦਾਈ ਹਨ ਨਾ, ਉਹੋ ਚੀਜ਼ਾਂ ਅਸੀਂ ਮੰਗਦੇ ਹਾਂ, ਨਹੀਂ ਤਾਂ ਆਪਣੇ ਆਪਣੇ ਅੰਦਰ ਝਾਤੀ ਮਾਰ ਲਈ। ਕੀ ਮੰਗਦੇ ਹਾਂ ਅਸੀਂ ਗੁਰੂ ਦਾ ਨਮਸਕਾਰ ਕਰਕੇ? ਬਸ ਫਨਾਹ ਹੋਣ ਵਾਲੀਆਂ ਚੀਜ਼ਾਂ ਔਰ ਫਨਾਹ ਕਰ ਦੇਣ ਵਾਲੀਆਂ ਚੀਜ਼ਾਂ ਉਹ ਹੀ ਮੰਗਦੇ। ਭਾਈ ਨੰਦ ਲਾਲ ਸਾਹਿਬ ਨੂੰ ਕਹਿੰਦੇ ਖੁਸ਼ ਹੋ ਗਿਆ ਖਾਲਸਾ, ਮੈਂ ਵੀ ਖੁਸ਼ ਹਾਂ, ਮੰਗ ਕੀ ਮੰਗਦਾ? ਜੋ ਕੁਛ ਮੰਗਿਆ ਉਹ ਭਾਈ ਸਾਹਿਬ ਨੇ ਆਪਣੀ ਕਲਮ ਨਾਲ ਲਿਖਿਆ। ਕਹਿੰਦੇ ਨੇ ਹਰ ਕਸ ਬਜ ਹਾਂ ਨਸ਼ਬੋ ਨਮਾ ਮੇਹਾ, ਅਸਪੋ ਸ਼ੁਤਰੋ ਫੀਲੋ ਤਿਲਾ ਮੇਖਾ। ਹਰ ਇਨਸਾਨ ਕੋਈ ਨਾ ਕੋਈ ਸਾਹਿਬ ਮੰਗ ਕਰਦਾ ਹੈ। ਹਰ ਕਸ ਬਜਹਾਂ, ਹਰ ਇਨਸਾਨ ਇਸ ਜਹਾਨ ਦੇ ਵਿੱਚ ਫਲਰਿਸ਼ ਹੋਣਾ ਮੰਗਦਾ ਹੈ। ਮੇਰੀ ਚੜ੍ਹਦੀ ਕਲਾ ਹੋ ਜਾਵੇ, ਮੈਂ ਅਮੀਰ ਹੋ ਜਾਵਾਂ, ਮੈਂ ਉਹ ਹੋ ਜਾਵਾਂ, ਮੈਂ ਉਹ ਹੋ ਜਾਵਾਂ, ਹਰ ਇਨਸਾਨ ਦੀ ਖਾਹਿਸ਼ ਇਹੋ ਹੀ। ਹਰ ਕਸ ਬਜਹਾਂ ਨਸ਼ਬੋ ਨਮਾ ਮੇਖਾ, ਅਸਪੋ ਅਸਪ ਮੈਨੇ ਹੁੰਦਾ ਘੋੜਾ, ਹਰ ਇਨਸਾਨ ਸਵਾਰੀ ਮੰਗੂ ਪਹਿਲਾਂ। ਅਸਪੋ ਸ਼ੁਤਰੋ, ਸ਼ੁਤਰ ਮੈਨੇ ਊਟ, ਫੀਲ ਫੀਲ ਮੈਨੇ ਹਾਥੀ, ਤਿਲਾ ਤਿਲਾ ਮੈਨੇ ਸੋਨਾ। ਇਹੋ ਚੀਜ਼ਾਂ ਮੰਗਦੀਆਂ ਦੁਨੀਆਦਾਰ ਨੇ। ਅਸਪੋ ਸ਼ੁਤਰੋ ਫੀਲੋ ਤਿਲਾ ਮੇਖਾ, ਹਰ ਕਸ ਬਰਾਏ ਖੇਸ਼, ਹਰ ਇਨਸਾਨ ਆਪਣੇ ਪੇਟ ਵਾਸਤੇ ਯਾਨੀ ਆਪਣੇ ਵਾਸਤੇ ਚੀਜ਼ੇ ਖਾਹਦ, ਚੀਜ਼ਾਂ ਮੰਗਦਾ ਰੱਬ ਤੋਂ, ਪਰ ਨੰਦ ਲਾਲ ਇਹ ਚੀਜ਼ਾਂ ਨਹੀਂ ਮੰਗਦਾ। ਨੰਦ ਲਾਲ ਸਾਹਿਬ ਤੁਸੀਂ ਕੀ ਮੰਗਦੇ? ਹਰ ਕਸ ਬਰਾਏ ਖੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਏ ਖੁਦਾ ਮੇਖਾ। ਮੈਂ ਤੁਹਾਡੇ ਤੋਂ ਵਾਹਿਗੁਰੂ ਦੇ ਨਾਮ ਦੀ ਦਾਤ ਮੰਗਦਾ। ਨੰਦ ਲਾਲ ਤੁਹਾਡੀ ਯਾਦ ਔਰ ਅਕਾਲ ਪੁਰਖ ਦੀ ਯਾਦ ਆਪ ਜੀ ਤੋਂ ਮੰਗਦਾ ਹੈ, ਬਖਸ਼ਿਸ਼ ਕਰੋ ਮੇਰੀ ਝੋਲੀ ਚ ਨਾਮ ਦਾ ਦਾਨ ਪਾਓ, ਸਾਡੇ ਤੇ ਰਹਿਮਤ ਕਰੇ ਸਤਿਗੁਰੂ, ਸਾਡੀ ਝੋਲੀ ਵੀ ਨਾਮ ਦੀ ਦਾਤ ਪਾਵੇ। ਨਾਮ ਸਿਮਰਨ ਵਾਲੇ ਦੀਆਂ ਤਾਂ ਸਭ ਦਾਤਾਂ ਮਗਰ ਉਹਦੇ ਭੱਜੀਆਂ। ਇਸ ਲਈ ਜਦੋਂ ਸਾਨੂੰ ਚਾਂਸ ਲੱਗੇ ਸਤਿਗੁਰੂ ਨੂੰ ਨਮਸਕਾਰ ਕਰਨ ਦਾ ਤਾਂ ਨਾਮ ਦੀ ਦਾਤ ਮੰਗਣੀ ਚਾਹੀਦੀ। ਹਰ ਕਸ ਬਰਾਏ ਖੇਸ਼ ਚੀਜ਼ੇ ਖਾਹਦ, ਗੋਇਆ ਜ਼ੇ ਖੁਦਾ ਯਾਦ ਏ ਖੁਦਾ ਮੇਖਾ।
तो आओ सारे कहिए मांग।

ਕੁਝ ਪਛਤਾਵਾ ਕੀਤਾ ਕਿ ਹੇ ਨਿਰੰਕਾਰ, ਮੈਂ ਸੰਸਾਰ ਤੇ ਆ ਕੇ ਜੋ ਕੁਝ ਕਰਨਾ ਸੀ ਉਹ ਕੀਤਾ ਨਹੀਂ। ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਰਿਹਾ, ਮੇਰਾ ਸਹੁ ਜਾਗੇ ਹੁਣ ਇਸ ਬਾਰ ਸੋਵਾਂ। ਇਸ ਸੰਸਾਰ ਦੇ ਪੰਜ ਝਗੜਿਆਂ ਵਿੱਚ ਪੈ ਕੇ ਮੈਂ ਸਾਰਾ ਜੀਵਨ ਆਪਣਾ ਐਵੇਂ ਵਿਅਰਥ ਗਵਾ ਲਿਆ। ਸੇਜੇ ਰਮਤ ਨੈਣ ਨਹੀਂ ਪੇਖੋ, ਹੇ ਪਰਿਪੂਰਨ ਪਰਮਾਤਮਾ ਤੂੰ ਤਾਂ ਮੇਰੇ ਹਿਰਦੇ ਰੂਪੀ ਸੇਜ ਤੇ ਜਾਗ ਰਿਹਾ, ਪਰ ਮੈਂ ਮੋਹ ਮਾਇਆ ਦੀ ਨੀਂਦਰ ਵਿੱਚ ਸੁੱਤਾ ਹੀ ਰਿਹਾ, ਕਦੇ ਤੈਨੂੰ ਵੇਖਣ ਦਾ ਯਤਨ ਨਾ ਕੀਤਾ, ਕਦੇ ਤੇਰੇ ਚਰਨਾਂ ਵਿੱਚ ਜੁੜ ਕੇ ਉਹ ਮਹਾਨ ਰਸ ਨਾ ਮਾਣ ਸਕਿਆ ਜਿਸ ਨਾਲ ਮੇਰਾ ਲੋਕ ਪਰਲੋਕ ਸੌਰਦਾ ਸੀ। ਇਸ ਲਈ ਮੇਰੀ ਮਤ ਬਹੁਰੀ ਹੋ ਗਈ।

ਮਾਇਆ ਦੀ ਨੀਂਦਰ ਵਿੱਚ ਸੁੱਤੇ ਹੋਏ ਹਨ, ਆਪਣੇ ਧੰਦਿਆਂ ਵਿੱਚ ਸਾਰਾ ਜੀਵਨ ਰੋਲ ਦਿੱਤਾ, ਪਰ ਕਦੀ ਸੁੱਤੇ ਹੋਏ ਮਨ ਨੂੰ ਜਗਾਉਣ ਦਾ ਯਤਨ ਨਹੀਂ ਕੀਤਾ ਕਿ ਤੂੰ ਕੀ ਕਰਨ ਆਇਆ। ਵਾਹਿਗੁਰੂ ਨੇ ਤੈਨੂੰ ਕਿਸ ਮਾਰਗ ਤੇ ਤੁਰਨ ਲਈ ਕਿਹਾ ਸੀ ਤੇ ਤੂੰ ਕਿਸ ਮਾਰਗ ਤੇ ਤੁਰ ਪਿਆ? ਪ੍ਰਿਆ ਪ੍ਰੇਮ ਸਹਿਜ ਮਨ ਅਨਦ ਧਰੋਰੀ, ਪ੍ਰਭ ਮਿਲਵੇ ਕੀ ਲਾਲਸਾ ਤਾਂ ਤੇ ਆਲਸ ਕਹਾਂ ਕਰੋਰੀ। ਜਿਨ੍ਹਾਂ ਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ ਉਹ ਫਿਰ ਕਦੇ ਆਲਸ ਕਰਦੇ ਹਨ? ਉਹ ਅੰਮ੍ਰਿਤ ਵੇਲਾ ਸੌਂ ਕੇ ਬਿਤਾ ਦਿੰਦੇ ਹਨ? ਨਹੀਂ, ਉਹ ਕਦੇ ਨਹੀਂ ਅੰਮ੍ਰਿਤ ਵੇਲਾ ਸੌਂ ਕੇ ਬਿਤਾਉਂਦੇ। ਉਹ ਫਿਰ ਜਾਗ ਕੇ ਮਾਲਕ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਰਸ ਮਾਣਦੇ ਹਨ। ਤੇ ਜਿਨ੍ਹਾਂ ਨੇ ਭਾਈ ਇਹ ਮਨੁੱਛਾ ਜਨਮ ਮੋਹ ਮਾਇਆ ਦੀ ਨੀਂਦਰ ਵਿੱਚ ਸੌਂ ਕੇ ਹੀ ਬਿਤਾ ਦਿੱਤਾ, ਪਹਿਲਾਂ ਬਚਪਨ ਸੀ ਖੇਡਾਂ ਵਿੱਚ ਬੀਤ ਗਿਆ, ਜਵਾਨੀ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਬੀਤ ਗਈ, ਤੇ ਬੁਢੇਪੇ ਵਿੱਚ ਵੀ ਤਾਂ ਉਹੀ ਕੁਝ ਚੇਤੇ ਰਹਿ ਜਾਏਗਾ ਨਾ ਜੋ ਜਵਾਨੀ ਵਿੱਚ ਹਿਰਦੇ ਰੂਪੀ ਪੱਟੀ ਤੇ ਲਿਖ ਲਿਆ। ਸੇਠ ਬਨਾਰਸੀ ਦਾਸ ਜੋ ਸਹਾਰਨਪੁਰ ਦੇ ਰਹਿਣ ਵਾਲਾ ਸੀ, ਬੜਾ ਧਨ ਇਕੱਤਰ ਕੀਤਾ, ਬੜੀ ਮਾਇਆ ਇਕੱਠੀ ਕੀਤੀ, ਸ਼ਾਹੂਕਾਰੇ ਦਾ ਕੰਮ ਕਰਦਾ ਸੀ, ਮਹਿਲ ਮਾੜੀਆਂ ਦੁਕਾਨਾਂ, ਮਾਇਆ ਦੀ ਕੋਈ ਕਮੀ ਨਹੀਂ, ਪਰ ਆਪਣੇ ਜੀਵਨ ਵਿੱਚ ਕਦੇ ਇੱਕ ਦੰਬੜੀ ਵੀ ਭਲੇ ਪਾਸੇ ਨਹੀਂ ਲਾਈ, ਇੱਕ ਕੌਡੀ ਵੀ ਕਦੇ ਚੰਗੇ ਪਾਸੇ ਨਹੀਂ ਦਿੱਤੀ। ਕੀ ਪਿਆ, ਕਿਤਨੀ ਮੁਸ਼ਕਲ ਕਮਾਈ ਦੀ ਹੈ ਤੇ ਇਹ ਹੁਣ ਮੰਗਤਿਆਂ ਨੂੰ ਲੋੜਵੰਦਾਂ ਨੂੰ ਦੇਣ ਵਾਸਤੇ ਕਮਾਈ ਹੈ, ਕੀ ਮਿਲ ਜਾਏਗਾ ਇਹਨਾਂ ਨੂੰ ਦੇ ਕੇ? ਸਾਰਾ ਜੀਵਨ ਬਿਨਾਂ ਸਿਮਰਨ ਦੇ ਬਿਨਾਂ ਸੇਵਾ ਦੇ ਬਤੀਤ ਕਰ ਦਿੱਤਾ। ਅੰਤ ਸਮਾਂ ਆ ਗਿਆ, ਹੁਣ ਅੰਤ ਵੇਲੇ ਪਰਮੇਸ਼ਰ ਕਿੱਥੇ ਯਾਦ ਰਹਿੰਦਾ? ਬੱਚੇ ਸਿਰਾਣੇ ਬੈਠੇ ਹਨ ਪਰ ਮਨ ਅਜੇ ਵੀ ਕਾਰ ਵਿਹਾਰ ਵਿੱਚ ਡੁੱਬਿਆ ਹੋਇਆ। ਫਲਾਣਾ ਕਿੱਥੇ ਹੈ, ਉਹ ਕਿੱਥੇ ਹੈ, ਅਖੇ ਜੀ ਸਾਰੇ ਬੈਠੇ ਹਨ ਤੇ ਦੁਕਾਨ ਤੇ ਕੌਣ ਬੈਠਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਮਰਦੀ ਵੇਰੀ ਵੀ ਧੰਦਿਆਂ ਵਿੱਚ ਰੁੱਝਿਆ, ਇਸੇ ਤਰ੍ਹਾਂ ਸਰੀਰ ਛੱਡ ਗਿਆ। ਹੁਣ ਪੁੱਤਰਾਂ ਨੇ ਸੋਚਿਆ ਬਈ ਪਿਤਾ ਜੀ ਨੇ ਆਪਣੇ ਜੀਵਨ ਵਿੱਚ ਤਾਂ ਕੋਈ ਚੰਗਾ ਕਰਮ ਨਹੀਂ ਕੀਤਾ, ਤੇ ਕਿਤਨਾ ਚੰਗਾ ਹੋਵੇ ਜੇ ਇਸ ਦਾ ਸਰੀਰ ਹਰਿਦੁਆਰ ਲਿਜਾ ਕੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦਈਏ, ਇਸ ਦੀ ਗਤੀ ਹੋ ਜਾਵੇ। ਕਿਉਂਕਿ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ, ਤ੍ਰਿਗ ਕੁਟੰਬ ਸਰੀਰ ਸਹਿਤ ਜਿੱਤ ਹੁਣ ਖਸਮ ਨਾ ਪਾਇਆ, ਪੌੜੀ ਛੁਟਕੀ ਹੱਥ ਨਾ ਆਵੇ, ਐਲਾ ਜਨਮ ਗਵਾਇਆ। ਉਹਦਾ ਖਾਣਾ ਪੀਣਾ ਪਹਿਨਣਾ ਸਿਰਫ ਉਸ ਦਾ ਹੀ ਨਹੀਂ, ਉਹਦੇ ਕੁਟੰਬ ਨੂੰ ਵੀ ਲਾਹਨਤਾਂ ਪੈਂਦੀਆਂ ਹਨ। ਤ੍ਰਿਗ ਕੁਟੰਬ ਸਰੀਰ ਸਹਿਤ, ਇਹ ਸੇਠ ਬਨਾਰਸੀ ਦਾਸ ਦੀ ਹਾਲਤ। ਪੁੱਤਰਾਂ ਨੇ ਕਿਹਾ ਚਲੋ ਇਸ ਦਾ ਸਰੀਰ ਉੱਥੇ ਲੈ ਚਲੀਏ, ਹਰਿਦੁਆਰ ਤੇ ਗੰਗਾ ਦੇ ਕਿਨਾਰੇ ਸੰਸਕਾਰ ਕਰ ਦਿਆਂਗੇ, ਇਹਦੀ ਗਤੀ ਹੋ ਜਾਵੇ, ਕਿਉਂਕਿ ਇਸਨੇ ਆਪਣੇ ਜੀਵਨ ਵਿੱਚ ਕਦੇ ਕੋਈ ਚੰਗਾ ਕੰਮ ਹੀ ਨਹੀਂ ਕੀਤਾ। ਲੈ ਕੇ ਤੁਰ ਪਏ। 15-20 ਸੱਜਣ ਜਿਹੜੇ ਹੋਰ ਨਜ਼ਦੀਕੀ ਰਿਸ਼ਤੇਦਾਰ ਸਨ ਉਹ ਵੀ ਤੁਰ ਪਏ। ਰਸਤੇ ਵਿੱਚ ਰਾਤ ਆ ਗਈ।
ਰਾਤ ਉਹ ਸਲਾਹ ਕਰਦੇ ਰਹੇ ਬਈ ਇੱਥੇ ਆਰਾਮ ਕਰਕੇ ਸਵੇਰੇ ਚਲਾਂਗੇ ਤੇ ਇਸ ਦੇ ਸਰੀਰ ਨੂੰ ਗੰਗਾ ਦੇ ਕਿਨਾਰੇ ਸੰਸਕਾਰ ਦੇਵਾਂਗੇ। ਇੱਕ ਕੋੜੀ ਇਸ ਧਰਮਸ਼ਾਲਾ ਵਿੱਚ ਪਿਆ ਹੋਇਆ ਸੀ ਜਿੱਥੇ ਇਹਨਾਂ ਰਾਤ ਕੱਟੀ, ਉਹ ਸਭ ਕੁਝ ਸੁਣਦਾ ਰਿਹਾ ਤੇ ਮਨ ਵਿੱਚ ਸੋਚਦਾ ਭਈ ਮੈਨੂੰ ਹਰਿਦੁਆਰ ਕਿਸ ਨੇ ਲੈ ਜਾਣਾ, ਕਿਉਂਕਿ ਮੈਂ ਤੁਰ ਨਹੀਂ ਸਕਦਾ, ਅਪਾਹਜ ਹਾਂ, ਸਾਰਾ ਜੀਵਨ ਇੱਥੇ ਹੀ ਘੁਲ ਘੁਲ ਕੇ ਮਰਨ ਨਾਲੋਂ ਤਾਂ ਚੰਗਾ ਹੈ ਕਿ ਇਸ ਲੋਥ ਨੂੰ ਬਾਹਰ ਕੱਢ ਦੇਵਾਂ, ਮੁਰਦੇ ਨੂੰ ਬਾਹਰ ਕੱਢ ਦੇਵਾਂ ਤੇ ਆਪ ਵਿੱਚ ਲੰਮਾ ਪੈ ਜਾਵਾਂ, ਕਿਸੇ ਤਰੀਕੇ ਹਰਿਦੁਆਰ ਤੋਂ ਪਹੁੰਚ ਜਾਵਾਂਗਾ ਨਾ। ਉਚਾਰਨ ਕਰੋ ਸ੍ਰੀ। ਅੱਧੀ ਰਾਤ ਨੂੰ ਸ਼ੇਠ ਬਨਾਰਸੀ ਦਾਸ ਦੀ ਲੋਥ ਨੂੰ ਬਾਹਰ ਕੱਢ ਕੇ ਤੇ ਆਪ ਵਿੱਚ ਲੰਮਾ ਪੈ ਗਿਆ। ਸਵੇਰ ਨਾਲ ਉੱਠੇ, ਉਹ ਚੁੱਕ ਕੇ ਲੈ ਗਏ ਹਰਿਦੁਆਰ। ਪੈਂਡੇ ਕੱਟਦੇ ਹੋਏ, ਰਾਤਾਂ ਕੱਟਦੇ ਹੋਏ ਜਦੋਂ ਪਹੁੰਚੇ, ਅੱਗੇ ਜਾ ਕੇ ਜਦੋਂ ਬੇਬਾਨ ਲਹਾਇਆ ਤਾਂ ਵਿੱਚ ਵੇਖਿਆ ਤਾਂ ਇੱਕ ਕੋੜੀ ਪਿਆ ਹੋਇਆ। ਭਾਈ ਮੈਨੂੰ ਜੋ ਮਰਜ਼ੀ ਜੇ ਸਜ਼ਾ ਦੇ ਦਿਓ, ਪਰ ਮੈਨੂੰ ਇੱਥੇ ਲਿਆਉਣਾ ਕਿਸੇ ਨੇ ਨਹੀਂ ਸੀ, ਤੇ ਤੁਹਾਡੇ ਸਗਬੰਧੀ ਤੁਹਾਡੇ ਬਜ਼ੁਰਗ ਦੀ ਲੋਥ ਤਾਂ ਉੱਥੇ ਹੀ ਪਈ ਹੈ। ਮੈਂ ਦੀਵਾਰ ਨਾਲ ਲਾ ਛੱਡੀ ਸੀ ਕਿਉਂਕਿ ਮੈਨੂੰ ਕਈ ਮਹੀਨੇ ਰੁਲਦਿਆਂ ਹੋ ਗਏ ਹਨ, ਇਸ ਲਈ ਮੈਨੂੰ ਜੋ ਸਜ਼ਾ ਦੇਣਾ ਚਾਹੋ ਦੇ ਸਕਦੇ ਹੋ। ਹੁਣ ਵਿਚਾਰੇ ਉੱਥੋਂ ਤੁਰੇ, ਅੱਗੇ ਕੋਈ ਸਾਧਨ ਵੀ ਨਹੀਂ ਸਨ ਆਉਂਦੇ ਛੇਤੀ ਪਹੁੰਚਣ ਦੇ। ਦੋ ਦਿਨ ਉੱਥੇ ਪਹੁੰਚਦਿਆਂ ਵੀ ਲੱਗ ਗਏ ਤੇ ਵੇਖਿਆ ਬਈ ਹੁਣ ਇਸ ਮ੍ਰਿਤਕ ਸਰੀਰ ਵਿੱਚੋਂ ਬੋਹ ਆਉਣੀ ਸ਼ੁਰੂ ਹੋ ਗਈ ਹੈ। ਕਹਿਣ ਲੱਗੇ ਹੁਣ ਇਹ ਹਰਿਦੁਆਰ ਜਾਣ ਜੋਗਾ ਨਹੀਂ, ਇੱਥੇ ਹੀ ਸੰਸਕਾਰ ਕਰ ਦਿੰਦੇ ਹਾਂ ਇਹਦਾ ਤੇ ਇਹਦੀਆਂ ਅਸਥੀਆਂ ਹਰਿਦੁਆਰ ਭੇਜ ਦੇਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਉੱਥੇ ਹੀ ਸੰਸਕਾਰ ਕਰਕੇ ਤੇ ਅਸਥੀਆਂ ਲੈ ਆਏ ਘਰ, ਸਾਰਿਆਂ ਨੂੰ ਦਰਸ਼ਨ ਕਰਾ ਦਿੱਤੇ, ਆਪਣੇ ਪ੍ਰੋਹਤ ਨੂੰ ਬ੍ਰਾਹਮਣ ਨੂੰ ਸੱਦਿਆ, ਉਸਨੂੰ 100 ਰੁਪਈਆ ਦਿੱਤਾ, ਬਈ ਜਾ ਬਈ ਸਾਡੇ ਬਜ਼ੁਰਗ ਦੀਆਂ ਅਸਥੀਆਂ ਲੈ ਜਾ ਤੇ ਹਰਿਦੁਆਰ ਜਾ ਕੇ ਸਾਰਾ ਕਿਰਿਆ ਕਰਮ ਜੋ ਕੁਝ ਵੀ ਹੈ ਇਹ ਤੂੰ ਆਪ ਕਰਾ ਕੇ ਆਉਣਾ ਹੋਵੇਗਾ। ਬੜੇ ਸੋਹਣੇ ਮਖਮਲ ਦੇ ਕੱਪੜੇ ਵਿੱਚ ਅਸਥੀਆਂ ਪਾ ਦਿੱਤੀਆਂ, ਤੇ 100 ਰੁਪਇਆ ਇਸ ਨੂੰ ਦੇ ਦਿੱਤਾ ਪੰਡਿਤ ਨੂੰ। ਹੁਣ ਪੰਡਿਤ ਮਨ ਵਿੱਚ ਸੋਚਣ ਲੱਗਾ ਬਈ ਰੁਪਈਏ ਕੋਲ ਹੋਣਗੇ, ਕੋਈ ਰਸਤੇ ਵਿੱਚ ਲੁੱਟੀ ਨਾ ਲਵੇ, ਲੈ ਹੀ ਨਾ ਜਾਵੇ, ਤੇ ਹੋਵੇ ਨਾ ਤਾਂ ਇਹ ਰੁਪਏ ਮੈਂ ਘਰ ਰੱਖਾਂ ਜਿਹੜੇ ਮੈਨੂੰ ਮਿਲੇ ਹਨ, ਤੇ ਜਿਹੜੇ ਕਿਰਿਆ ਕਰਮ ਤੇ ਲੱਗਣੇ ਹਨ ਉਹ ਤਾਂ ਮੈਂ ਲੈ ਜਾਣੇ ਹੀ ਹਨ। ਅਸਥੀਆਂ ਨੂੰ ਘਰ ਕਿਵੇਂ ਲੈ ਜਾਵਾਂ? ਇੱਕ ਦਰਖਤ ਦੇ ਨਾਲ ਟੰਗ ਕੇ ਤੇ ਸੋਚਦਾ ਮੈਂ ਭੱਜ ਕੇ ਘਰ ਪੈਸੇ ਰੱਖਾਂ ਤੇ ਫਿਰ ਆ ਕੇ ਚੁੱਕ ਕੇ ਤੁਰ ਪਵਾਂਗਾ। ਇੱਕ ਦਰਖਤ ਨਾਲ ਟੰਗ ਦਿੱਤੀਆਂ ਅਸਥੀਆਂ, ਇਹ ਚੋਲਾ ਟੰਗ ਕੇ ਆਪਣੇ ਘਰ ਚਲਾ ਗਿਆ ਤੇ ਜਦੋਂ ਘਰੋਂ ਵਾਪਸ ਆਇਆ ਤਾਂ ਕੀ ਤੱਕਿਆ, ਚੋਲਾ ਕੋਈ ਨਹੀਂ, ਚੋਲਾ ਹੈ ਹੀ ਨਹੀਂ। ਤਾਂ ਮਨ ਵਿੱਚ ਸੋਚਦਾ ਜੇ ਹੁਣ ਵਾਪਸ ਗਿਆ, ਸੰਬੰਧੀਆਂ ਨੂੰ ਦੱਸਿਆ ਤਾਂ ਉਹ ਬੜੇ ਨਾਰਾਜ਼ ਹੋਣਗੇ, ਖਫਾ ਹੋਣਗੇ, ਮੈਨੂੰ ਬਦਨਾਮ ਕਰਨਗੇ। ਹੁਣ ਹੋਵੇ ਨਾ ਤਾਂ ਉਹਦੇ ਨਾਂ ਤੇ ਹੀ ਕਿਰਿਆ ਕਰਮ ਸਭ ਕੁਝ ਕਰਵਾ ਆਵਾਂ। ਤੇ ਗਿਆ ਹਰਿਦੁਆਰ ਥਾਂ ਥਾਂ ਤੇ, ਜਿੱਥੇ ਜਿੱਥੇ ਵੀ ਕੁਝ ਦੇਣਾ ਲੈਣਾ ਸੀ, ਮੰਤਰ ਪੜਾਉਣੇ ਸੀ, ਦਾਨ ਪੁੰਨ ਕਰਨਾ ਸੀ, ਸਭ ਕੁਝ ਕਰਕੇ ਉਹਨਾਂ ਕੋਲ ਲਿਖਵਾ ਕੇ ਲੈ ਆਇਆ। ਆ ਕੇ ਵਾਪਸ ਉਹਨਾਂ ਦੇ ਪੁੱਤਰਾਂ ਨੂੰ ਦੇ ਦਿੱਤਾ ਬਈ ਤੁਹਾਡੇ ਪਿਤਾ ਦੇ ਫੁੱਲ ਜਲ ਪ੍ਰਵਾਹ ਕਰ ਆਇਆ ਹਾਂ, ਔਰ ਜੋ ਕੁਝ ਕਰਨਾ ਸੀ ਕਿਰਿਆ ਦਾ ਕਰਮ ਕਾਂਡ ਜੋ ਕੁਝ ਹੈ ਮੈਂ ਸਾਰਾ ਕੁਝ ਕਰਕੇ ਆਇਆ। ਥੋੜੇ ਜਿਹੇ ਦਿਨ ਬੀਤੇ, ਬਨਾਰਸੀ ਦਾਸ ਦੇ ਘਰ ਜਿਹੜੇ ਜਮਾਦਾਰਨੀ ਆਉਂਦੀ ਸੀ ਨਾ, ਉਸਨੇ ਇੱਕ ਮਖਮਲ ਦੀ ਕੋਟੀ ਪਾਈ ਹੋਈ ਸੀ ਤੇ ਘਰ ਵਾਲਿਆਂ ਨੇ ਪਛਾਣ ਲਈ। ਬੀਬੀਆਂ ਨੂੰ ਬੜੀ ਪਛਾਣ ਹੁੰਦੀ ਹੈ ਕੱਪੜੇ ਦੀ।
ਉਹਨਾਂ ਪਛਾਣ ਲਈ ਬਈ ਇਸ ਕੱਪੜੇ ਵਿੱਚ ਤਾਂ ਪਿਤਾ ਜੀ ਦੇ ਫੁੱਲ ਲਪੇਟ ਕੇ ਭੇਜੇ ਸਨ ਬੋਝੀ ਬਣਾ ਕੇ, ਤੇ ਇਹ ਇੱਥੇ ਕਿਵੇਂ ਪਾ ਕੇ ਆ ਗਈ ਹੈ? ਪੁੱਛਿਆ, ਇਹ ਕੱਪੜਾ ਤੂੰ ਕਿੱਥੋਂ ਲਿਆ? ਜਿਹਦੀ ਕੋਟੀ ਪਹਿਨ ਰੱਖੀ ਹੈ ਮਖਮਲ ਦੀ। ਉਹ ਕਹਿਣ ਲੱਗੀ, ਮੇਰੇ ਪਤੀ ਲਿਆਇਆ ਸੀ, ਕਿਸੇ ਦੇ ਫੁੱਲ ਟੰਗੇ ਹੋਏ ਸਨ, ਉਹ ਫੁੱਲ ਤਾਂ ਉਸਨੇ ਉੱਥੇ ਹੀ ਸੁੱਟ ਦਿੱਤੇ ਤੇ ਕੱਪੜਾ ਘਰ ਲਿਆਇਆ ਤੇ ਉਹਦੇ ਮੈਂ ਕੋਟੀ ਬਣਾ ਲਈ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਘਰ ਬੀਬੀਆਂ ਨੇ ਆਪਣੇ ਮਰਦਾਂ ਨੂੰ ਗੱਲ ਕੀਤੀ ਬਈ ਇਸ ਤਰ੍ਹਾਂ ਜਮਾਂਦਾਰਨੀ ਨੇ ਉਹ ਕੱਪੜਾ ਪਾਇਆ ਹੋਇਆ ਸੀ, ਪੰਡਿਤ ਹੋਰੀ ਫੁੱਲ ਪਰਵਾਹ ਕੇ ਆਏ ਵੀ ਹਨ ਕਿ ਨਹੀਂ ਆਏ? ਜਿਹੜਾ ਸੱਦ ਕੇ ਪੁੱਛੋ ਤਾਂ ਸਹੀ। ਸਾਡੀਆਂ ਅੱਖਾਂ ਧੋਖਾ ਨਹੀਂ ਖਾ ਸਕਦੀਆਂ, ਇਹ ਫੁੱਲ ਪਹੁੰਚੇ ਨਹੀਂ ਹਨ। ਪੰਡਿਤ ਨੂੰ ਬੁਲਾਇਆ, ਸਾਰੀ ਬਿਰਾਦਰੀ ਬੈਠੀ, ਪੰਡਿਤ ਜੀ ਸੱਚ ਸੱਚ ਦੱਸ ਦਿਓ, ਨਹੀਂ ਤਾਂ ਪਿੰਡ ਵਿੱਚੋਂ ਹੀ ਕੱਢ ਦਿਆਂਗੇ, ਸ਼ਹਿਰ ਵਿੱਚੋਂ ਹੀ ਕੱਢ ਦਿਆਂਗੇ, ਸੱਚ ਸੱਚ ਦੱਸ ਦਿਓ, ਫੁੱਲ ਜਲ ਪਰਵਾਹ ਕਰਕੇ ਆਏ ਹੋ ਕਿ ਨਹੀਂ ਆਏ? ਤਾਂ ਪੰਡਿਤ ਨੇ ਝੂਠ ਨਹੀਂ ਬੋਲਿਆ, ਕਹਿਣ ਲੱਗਾ, ਮੈਂ ਸੱਚ ਕਵਾਂ, ਜਿਹੜੇ ਪੈਸੇ ਤੁਸੀਂ ਮੈਨੂੰ ਦਿੱਤੇ ਸੀ ਨਾ, ਮੈਂ ਆਖਿਆ ਬਈ ਰਸਤੇ ਵਿੱਚ ਚੋਰ ਲੋਟੀ ਨਾ ਲੈਣ, ਤੇ ਮੈਂ ਫੁੱਲਾਂ ਵਾਲਾ ਝੋਲਾ ਜੋ ਹੈ ਇੱਕ ਦਰਖਤ ਤੇ ਟੰਗ ਕੇ ਬਈ ਇਹਨੂੰ ਕਿਹਨੇ ਲੈ ਜਾਣਾ? ਮੈਂ ਘਰ ਆਇਆ, ਪੈਸੇ ਰੱਖੇ, ਜਦੋਂ ਵਾਪਸ ਗਿਆ ਤਾਂ ਝੋਲਾ ਕੋਈ ਨਹੀਂ ਸੀ ਪਿਆ, ਤੇ ਮੈਂ ਸਭ ਕੁਛ ਹੋਰ ਕਿਰਿਆ ਕਰਮ, ਜੋ ਕੁਝ ਵੀ ਕਰਮ ਕਾਂਡ ਸੀ ਸਭ ਕੁਛ ਕਰਵਾ ਆਇਆ, ਪਰ ਤੁਸੀਂ ਸਾਰੇ ਹੀ ਸਿਆਣੇ ਹੋ, ਸਾਰੀ ਬਿਰਾਦਰੀ ਨੂੰ ਮੁਖਾਤਬ ਕਰਕੇ ਕਹਿਣ ਲੱਗਾ ਕਿ ਸੇਠ ਬਨਾਰਸੀ ਦਾਸ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ ਹਰਿਦੁਆਰ, ਕਿਤਨੇ ਯਤਨ ਕੀਤੇ ਹਨ ਤੁਸੀਂ ਉਸਨੂੰ ਲੈ ਜਾਣ ਦੇ, ਤੇ ਤੁਹਾਡੇ ਵੀਹਾਂ ਪੰਜੀਆਂ ਕੋਲੋਂ ਨਹੀਂ ਗਿਆ, ਤੇ ਮੈਂ ਨਿਮਾਣਾ ਕੱਲਾ ਸਾਂ, ਮੇਰੇ ਕੋਲੋਂ ਕਿਵੇਂ ਜਾ ਸਕਦਾ ਸੀ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਲੱਖਾਂ ਕਰੋੜਾਂ ਜੋੜੇ ਹੋਏ ਕਿਸ ਕੰਮ ਆਏ? ਹੱਡੀਆਂ ਵੀ ਰੁੱਲ ਗਈਆਂ, ਹੱਡੀਆਂ ਵੀ ਨਹੀਂ ਪਹੁੰਚ ਸਕੀਆਂ। ਤਾਂ ਇਸੇ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ ਕਿ ਸੁਤੜੇ ਅਸੰਖ ਮਾਇਆ ਝੂਠੀ ਕਾਰਨ ਹੈ, ਮਾਇਆ ਦੇ ਵਿੱਚ ਮਗਨ ਹੋਏ ਹੋਏ, ਧੰਦਿਆਂ ਦੇ ਵਿੱਚ ਮਗਨ ਹੋਏ ਹੋਏ, ਅਸੰਖਾਂ ਹੀ ਸੁੱਤੇ ਹੋਏ ਹਨ। ਹੇ ਨਿਰੰਕਾਰ, ਜਾਗਦੇ ਤਾਂ ਉਹ ਹਨ ਜੋ ਸ਼ੌਕ ਦੇ ਨਾਲ, ਜਿਨ੍ਹਾਂ ਨੂੰ ਮਰਨਾ ਚੇਤੇ ਹੈ, ਔਰ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਤੇਰਾ ਸਿਮਰਨ ਕਰਦੇ ਹਨ, ਉਹ ਜਾਗਦੇ ਹਨ। ਜਿਹੜਾ ਮਨੁੱਖ ਨਿਤਨੇਮ ਨਹੀਂ ਕਰ ਰਿਹਾ, ਸਿਮਰਨ ਨਹੀਂ ਕਰ ਰਿਹਾ, ਪ੍ਰਭੂ ਭਗਤੀ ਨਹੀਂ ਕਰ ਰਿਹਾ, ਉਹ ਖਾਂਦਾ ਪੀਂਦਾ ਕਾਰ ਵਿਹਾਰ ਕਰਦਾ, ਸੋਹਣੇ ਬਸਤਰ ਪਹਿਨਦਾ, ਸੇਜਾਵਾਂ ਮਾਣਦਾ, ਮਹਿਲਾਂ ਵਿੱਚ ਰਹਿੰਦਾ ਹੋਇਆ ਵੀ ਸੁੱਤਾ ਹੋਇਆ, ਕਿਉਂਕਿ ਪਰਮੇਸ਼ਰ ਦੇ ਪਾਸੇ ਵੱਲੋਂ ਜਿਹੜਾ ਸੌਂ ਗਿਆ ਉਹਦੇ ਭਾਗ ਹੀ ਸੌਂ ਗਏ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅਮੋਲਕ ਸਵਾਸ ਵਾਹਿਗੁਰੂ ਨੇ ਬਖਸ਼ਿਸ਼ ਕੀਤੇ ਹਨ। ਹਜ਼ੂਰ ਕਹਿੰਦੇ ਹਨ, ਪ੍ਰਭ ਮਿਲਵੇ ਕੀ ਲਾਲਸਾ, ਤਾਂ ਤੇ ਆਲਸ਼ ਕਹਾਂ ਕਰੋ। ਕਿਉਂ ਆਲਸ਼ ਕਰ ਰਹੇ ਹੈ ਬਾਈ? ਜੇ ਤੈਨੂੰ ਪ੍ਰਭੂ ਦੇ ਮਿਲਣ ਦੀ ਲਾਲਸਾ ਹੋਵੇ, ਪ੍ਰਭੂ ਦੇ ਮਿਲਣ ਦੀ ਜਿਨ੍ਹਾਂ ਨੂੰ ਲਾਲਸਾ ਹੈ, ਉਹ ਕਦੇ ਸ਼ੌਂਕੇ ਰਾਤਾਂ ਬਿਤਾਉਂਦੇ ਹਨ, ਉਹ ਤਾਂ ਜਾਗ ਕੇ ਉਸਦੇ ਗੁਣ ਗਾਉਂਦੇ ਹਨ। ਇਸ ਲਈ ਭਗਤ ਕਬੀਰ ਜੀ ਨਾਮ ਜਪਦੇ ਹੋਏ ਵੀ, ਸੇਵਾ ਸਿਮਰਨ ਸਾਸ ਗ੍ਰਾਸ ਭਗਤੀ ਕਰਦੇ ਹੋਏ ਵੀ ਕਹਿੰਦੇ ਹਨ, ਮੇਰੀ ਮਤ ਬੋਰੀ, ਕਿਉਂਕਿ ਮੈਂ ਰਾਮ ਵਿਸਾਰਿਆ, ਮੈਂ ਪਰਮੇਸ਼ਰ ਦਾ ਸਿਮਰਨ ਭੁੱਲ ਗਿਆ। ਇਸ ਸ਼ਬਦ ਵਿੱਚ ਪੰਜ ਝਗੜੇ ਦੱਸੇ ਹਨ, ਸਾਸ ਕੀ ਦੁਖੀ, ਸੱਸਰ ਕੀ ਪਿਆਰੀ। ਸਾਸ ਕੀ ਦੁਖੀ, ਸਾਸ ਕੀ ਹੈ? ਸਾਸ ਹੈ ਇਹ ਦੁਨਿਆਵੀ ਮਾਇਆ, ਤੇ ਸੱਸਰ ਕੀ ਪਿਆਰੀ, ਇਹ ਵੀ ਤਾਂ ਅਕਾਲ ਪੁਰਖ ਵਾਹਿਗੁਰੂ ਈਸ਼ਵਰ ਨੇ ਹੀ ਬਣਾਈ ਹੈ ਨਾ ਮਾਇਆ ਵੀ, ਇਸ ਲਈ ਇਹ ਸੱਸਰ ਕੀ ਪਿਆਰੀ। ਜੇਠ ਕੇ ਨਾਮ ਡਰੋਰੇ, ਕਬੀਰ ਜੀ ਕਹਿੰਦੇ ਹਨ ਕਿ ਜਮ ਕੋਲੋਂ ਮੈਨੂੰ ਬੜਾ ਡਰ ਲੱਗਦਾ ਹੈ, ਜਦੋਂ ਉਸਨੇ ਸਵਾਸਾਂ ਦਾ ਲੇਖਾ ਮੰਗਣਾ ਤਾਂ ਮੈਂ ਕੀ ਮੂੰਹ ਵਿਖਾਵਾਂਗਾ।
ਸਖੀ ਸਹੇਲੀ ਨਣਦ ਗਹੇਲੀ ਨਿਨਾਣ ਰੂਪੀ ਧੰਦੇ ਜਿਹੜੇ ਹਨ ਨਾ ਇਹਨਾਂ ਨੇ ਮੇਰੀ ਮਾਤੀ ਮਾਰ ਦਿੱਤੀ ਹੈ। ਦੇਵਰ ਕੇ ਬਿਰਹੋਂ ਰੋ ਰਹੇ ਸ਼ੁਭ ਮਤ ਨੂੰ ਮੈਂ ਤਰਸਦਾ ਰਹਿਣਾ ਹਰ ਵੇਲੇ ਤੇ ਬਾਪ ਸਾਬਕਾ ਕਰੇ ਲੜਾਈ। ਇਹ ਬਾਪ ਸਾਬਕਾ ਕੀ ਹੈ? ਇਹ ਹੈ ਇਹ ਸਰੀਰ, ਕਿਉਂਕਿ ਇਹ ਸਰੀਰ ਰਹਿਣਾ ਨਹੀਂ। ਬਾਪ ਸਾਬਕਾ ਕਰੇ ਲੜਾਈ ਮਾਇਆ ਸਦ ਮਤਵਾਰੀ ਬੜੇ ਭਾਈ ਕੇ ਜਬ ਸੰਗ ਹੋਤੀ ਤਬ ਹੋ ਨਾ ਪਿਆਰੀ। ਆਖਰੀ ਤੁਕਾਂ ਵਿੱਚ ਕਬੀਰ ਜੀ ਦੱਸ ਰਹੇ ਹਨ ਕਿ ਸੰਸਾਰ ਦੇ ਇਹ ਪੰਜ ਝਗੜੇ ਨੌ ਸੱਸ ਦਾ ਨਿਨਾਣ ਭਰਾਈ ਦਾ ਜੇਠ ਦੇਵਰ ਦਾ ਇਹ ਪੰਜ ਝਗੜਿਆਂ ਵਿੱਚ ਹੀ ਸਾਰਾ ਸੰਸਾਰ ਡੁੱਬ ਗਿਆ ਹੈ ਤੇ ਤਰੇ ਉਹੀ ਹਨ ਜਿਨ੍ਹਾਂ ਨੇ ਜਪਿਆ ਹੈ ਸ੍ਰੀ ਵਾਹਿਗੁਰੂ। ਇਸ ਲਈ ਕਬੀਰ ਜੀ ਆਖਰੀ ਤੁਕਾਂ

الوک ہیں اشوک ہیں اکرم ہیں اپرم ہیں واہ گرو الوک ہیں

ਤਾਂ ਫਰਿਆਦ ਕਰਦੇ ਸੀ। ਜਿਨ੍ਹਾਂ ਨੂੰ ਕੀਤੀ ਹੋਈ ਬੰਦਗੀ ਉੱਤੇ ਵਿਸ਼ਵਾਸ ਹੈ ਉਹ ਬੰਦਗੀ ਕਰਕੇ ਇਹ ਨਹੀਂ ਆਖਦੇ ਬੰਦਗੀ ਕੀਤੀ ਤੇ ਮਿਲਿਆ ਕੁਛ ਨਹੀਂ। ਲਬੂ ਪੇ ਮੂਹਰੇ ਖਾਮੋਸ਼ੀ ਦਿਲੋਂ ਮੈਂ ਯਾਦ ਕਰਦੇ ਹੈ, ਚੁੱਕਦਾ ਤਾਲਾ ਉਹਨਾਂ ਦੇ ਬੁੱਲਾਂ ਉੱਤੇ ਲੱਗਾ ਏ, ਪਰ ਆਪਣੇ ਮਨ ਵਿਚ ਆਪਣੇ ਪਿਆਰੇ ਦਾ ਸਵਾਦ ਸਵਾਦ ਸਿਮਰਨ ਕਰਦੇ ਨੇ, ਬੰਦਗੀ ਕਰਦੇ ਨੇ। ਬੰਦਗੀ ਕੌਣ ਕਰਦਾ ਹੈ? ਕਿਹਨੂੰ ਉਸ ਉੱਤੇ ਵਿਸ਼ਵਾਸ ਹੈ? ਨਹੀਂ ਤੇ ਕਿਸੇ ਨੂੰ ਕੀ ਲੋੜ ਹੈ? ਜੇ ਵਿਸ਼ਵਾਸ ਨਹੀਂ ਤੇ ਕੁਛ ਨਹੀਂ। ਬੰਦਗੀ ਕਰਦਾ ਰਿਹਾ, ਬੰਦਗੀ ਕੀਤੀ ਹੈ, ਮਿਲਿਆ ਕੁਛ ਨਹੀਂ। ਅੱਜ ਮਸਜਿਦ ਵਿਚ ਨਹੀਂ ਜਾਣਾ, ਅੱਜ ਮੈਂ ਨਮਾਜ਼ ਨਹੀਂ ਪੜ੍ਹਨੀ, ਅੱਜ ਮੈਂ ਇਬਾਦਤ ਨਹੀਂ ਕਰਨੀ। ਕਿਉਂ ਇਬਾਦਤ ਕਿਉਂ ਨਹੀਂ ਕਰਨੀ? ਕਈ ਵਰੇ ਇਬਾਦਤ ਕੀਤੀ ਹੈ, ਬੰਦਗੀ ਕੀਤੀ ਹੈ, ਜੇ ਇੰਨਾ ਚਿਰ ਬੰਦਗੀ ਕਰਕੇ ਵੀ ਕੁਛ ਨਹੀਂ ਮਿਲਿਆ ਤੇ ਫਿਰ ਬੰਦਗੀ ਕਿੰਨਾ ਕੁ ਚਿਰ ਕੀਤੀ ਜਾਣੀ ਹੈ? ਆਪਣੇ ਘਰ ਵਿਚ ਆਕੜ ਕੇ ਬੈਠਾ, ਘਰ ਵਿਚ ਬੈਠਿਆਂ ਬੈਠਿਆਂ ਉਹ ਸਮਾਂ ਆ ਗਿਆ, ਬਾਹਰ ਦੀਆਂ ਦਲੀਜ਼ਾਂ ਵੱਲ ਧਿਆਨ ਪਿਆ। ਦਲੀਜ਼ਾਂ ਵਿਚ ਬੜੇ ਸਤਿਕਾਰ ਨਾਲ ਆਪਣਾ ਮੂੰਹ ਕੁੱਤਾ ਉਸ ਦੀਆਂ ਦਲੀਜ਼ਾਂ ਵਿਚ ਰੱਖ ਕੇ ਬੈਠਾ। ਵਾਹ ਬਈ ਵਾਹ, ਛਮ ਛਮ ਰੋਣ ਲੱਗਾ, ਮਨ ਨੂੰ ਬੜੀ ਵੱਡੀ ਸਾਰੀ ਲਾਹਨਤ ਪਾਈ। ਕਹਿਣ ਲੱਗਾ, ਇਹ ਕੁੱਤਾ ਹੈ, ਤੂੰ ਇਸਨੂੰ ਆਪਣੇ ਘਰ ਵਿਚ ਰੱਖਿਆ ਏ, ਇਹ ਤਾਂ ਖਸਮ ਵਾਲਾ ਖਵਾਉਂਦਾ ਹੈ, ਤੂੰ ਇਸਦਾ ਸਾਈਂ ਖਵਾਉਂਦਾ ਏ, ਪਰ ਜੇ ਤੂੰ ਆਪਣੇ ਖਸਮ ਦੀ ਬੰਦਗੀ ਵਿਚ ਰਾਤ ਜਾਗਿਆ ਤੇ ਆਪਣੇ ਆਪ ਨੂੰ ਏਡਾ ਵੱਡਾ ਪੀਰ ਸਦਾਉਣਾ, ਆਕੜ ਕੇ ਆਪਣੇ ਘਰ ਵਿਚ ਬਹਿ ਗਿਆ, ਮੈਂ ਬੰਦਗੀ ਨਹੀਂ ਕਰਨੀ। ਜਾਗਿਆ ਤੇ ਉਸਦੀ ਵਫਾਦਾਰੀ ਵਿਚ ਹੈ, ਆਪਣੇ ਮਾਲਕ ਦੀ ਚ, ਤੇਰੇ ਨਾਲੋਂ ਇਹ ਚੰਗਾ ਹੈ। ਤੂੰ ਤੇ ਰਾਤ ਕਿਸੇ ਵੇਲੇ ਸੌ ਜਾਂਦਾ ਹੋਵੇਗਾ, ਪਰ ਇਹ ਕੁੱਤਾ ਤੇਰੀ ਵਫਾਦਾਰੀ ਵਿਚ ਸਾਰੀ ਰਾਤ ਜਾਗਦਾ ਹੋਵੇਗਾ। ਮਨ ਉੱਤੇ ਬੜੀ ਵੱਡੀ ਠੋਕਰ ਵੱਜੀ, ਰਾਤੀ ਜਾਗੇ ਤੇ ਪੀਰ ਸਦਾ, ਰਾਤ ਜਾਗ ਕੇ ਆਪਣੇ ਆਪ ਨੂੰ ਪੀਰ ਸਦਵਾਉਂਦਾ ਹੈ, ਰਾਤੀ ਜਾਗੇ ਤਾਂ ਪੀਰ ਸਦਾਵੇ, ਪਰ ਰਾਤੀ ਜਾਗਣ ਕੁੱਤੇ ਮਾਲਕ ਦਾ ਦਰ ਕਦੇ ਨਹੀਂ ਛੱਡਦੇ, ਭਾਵੇਂ ਸੌ ਸੌ ਖਾਵਣ ਜੁੱਤੇ। ਕਰਦਾ ਰੱਖਿਆ ਹੋਇਆ ਕੁੱਤਾ ਦੁਰਕਾਰ ਕੇ ਬਾਹਰ ਕੱਢ ਦਿੰਦੇ ਹਨ, ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਫਿਰ ਆਪਣੀਆਂ ਦਲੀਜ਼ਾਂ ਵਿਚ ਵੇਖਦੇ ਹਨ, ਕਿਉਂਕਿ ਉਸ ਕੁੱਤੇ ਦਾ ਆਪਣੇ ਮਾਲਕ ਨਾਲ ਅਥਾਹ ਪਿਆਰ ਹੈ। ਉਸਦਾ ਨਮਕ ਹਰਾਮ ਨਹੀਂ ਕਰਦਾ, ਜਿਸਦਾ ਖਾਂਦਾ ਹੈ ਉਸਦਾ ਹਰਾਮ ਨਹੀਂ ਕਰਦਾ। ਪਰ ਇਨਸਾਨ ਜੋ ਹੈ, ਜੇ ਜੁਗਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕੇ, ਮੇਰਾ ਨਾਂ ਚੰਗਾ ਬਣ ਜਾਵੇ, ਸਾਰਾ ਨਾਲੋਂ ਉੱਚਾ ਮੈਂ ਬਣ ਜਾਵਾਂ, ਚੰਗਾ ਨਾਂ ਰਖਾਏ ਕੇ ਜਸ ਕੀਰਤ ਜਗ ਲੇ, ਸਾਰੀ ਦੁਨੀਆਂ ਦਾ ਜਸ ਮੈਂ ਖੱਟ ਲਵਾਂ। ਪਰ ਗੁਰਬਾਣੀ ਫੈਸਲਾ ਕਰਦੀ ਹੈ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਮੈਂ ਪੁੱਛੇਗੀ। ਜਿੰਨਾ ਚਿਰ ਤੂੰ ਉਸਦੀ ਨਜ਼ਰ ਥੱਲੇ ਨਹੀਂ ਹੈ, ਉਸਦੀ ਛਤਰ ਛਾਇਆ ਆਪਣੇ ਉੱਪਰ ਨਹੀਂ ਮੰਨਦਾ, ਉਹਨਾਂ ਚਿਰ ਕੁਛ ਨਹੀਂ ਹੈ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਜਿਵੇਂ ਇੱਕ ਹਾਥੀ ਪਵਿੱਤਰ ਜਲ ਨਾਲ ਇਸ਼ਨਾਨ ਕਰਕੇ ਮਨ ਦੀ ਪੂਰਤੀ ਉਨਾ ਚਿਰ ਨਹੀਂ ਜਿੰਨਾ ਚਿਰ ਮਿੱਟੀ ਕੱਟੇ ਦੀਆਂ ਸੁੰਡਾਂ ਭਰ ਕੇ ਆਪਣੇ ਉੱਤੇ ਨਹੀਂ ਸੁੱਟ ਲੈਂਦਾ। ਪੌਂਕ ਪੌਂਕ ਕੇ ਰਾਤ ਗੁਜ਼ਾਰਨ, ਸਿਰੇ ਰੂੜੀਆਂ ਸੁੱਤੇ, ਚੱਲ ਓਏ ਬੁਲਿਆ ਯਾਰ ਮਨਾਲਾ, ਨਹੀਂ ਤੇ ਬਾਜੀ ਲੈ ਤੇ ਅਜੇ ਜਿੱਤ ਗਿਆ ਹੀ ਤੂੰ ਹਾਰ ਜਾਵੇਗਾ। ਦੌੜਿਆ

ਹੇ ਮੇਰੇ ਮਾਲਕ, ਸਭ ਤੇਰੇ ਕੋਲੋਂ ਮੰਗ ਰਹੇ ਨੇ ਤੇ ਮੰਗਿਆ ਉੱਥੋਂ ਹੀ ਜਾਂਦਾ ਜਿੱਥੋਂ ਦਾਤ ਮਿਲਦੀ ਹੋਵੇ, ਜਿੱਥੋਂ ਮੰਗ ਪੂਰੀ ਹੋ ਜਾਏ। ਇਸ ਲਈ ਸਭ ਤੇਰੇ ਕੋਲੋਂ ਮੰਗ ਰਹੇ ਨੇ। ਪਰ ਗੱਲ ਕਮਾਲ ਦੀ ਹੈ, ਮੰਗਲਵਾਰੇ ਬਹੁਤਾਤ ਵਿੱਚ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ, ਪਰ ਦੇਣ ਵਾਲਾ ਇੱਕੋ ਹੀ। ਤੇ ਹਰ ਮੰਗਤੇ ਦੀ ਮੰਗ ਵੱਖਰੀ ਹੈ, ਇਹ ਨਹੀਂ ਕੋਈ ਕੋਈ ਮੰਗਦਾ ਹੋਵੇ। ਜਿੰਨੇ ਮੰਗਣ ਵਾਲੇ ਓਨੀਆਂ ਹੀ ਉਹਨਾਂ ਦੀਆਂ ਮੰਗਾਂ। ਪਰ ਹੇ ਪ੍ਰਮਾਤਮਾ, ਤੂੰ ਦੇਣ ਵਾਲਾ ਇੱਕ ਹੈ, ਕੁਰਬਾਨ ਹਾਂ ਤੇਥੋਂ ਜੋ ਤੂੰ ਸਭ ਦੀਆਂ ਮੰਗਾਂ ਕਬੂਲ ਕਰ ਰਿਹਾ। ਹੁਣ ਗੱਲ ਮੰਗਣ ਦੀ ਚੱਲੀ ਹੈ ਤੇ ਸਾਹਿਬ ਕਹਿੰਦੇ ਨੇ, ਆ ਹੁਣ ਵਿਚਾਰ ਇਸ ਗੱਲ ਦੀ ਵੀ ਕਰ ਲਈ ਹੈ, ਪਰਮਾਤਮਾ ਦੇਣ ਤੋਂ ਇਨਕਾਰ ਤੇ ਨਹੀਂ ਕਰਦਾ, ਪਰ ਅਸੀਂ ਮੰਗਣਾ ਕਿਵੇਂ ਹੈ ਤੇ ਮੰਗਣਾ ਕੀ ਹੈ।

ਜਾਚਕ ਕਹਿੰਦੇ ਨੇ ਜਾਚਨਾ ਕਰਨ ਵਾਲਾ। ਸਭ ਜਾਚਕ ਨੇ ਪਰ ਤੂੰ ਇੱਕ ਦਾਤਾ ਹੈ, ਸਭ ਤੇਰੇ ਕੋਲ ਹੱਥ ਪਸਾਰ ਕੇ ਦਾਤਾ ਮੰਗ ਰਹੇ ਨੇ। ਤੇ ਹੇ ਪਰਮਾਤਮਾ ਤੂੰ ਇੱਕ ਦਾਤਾ, ਸਭ ਦੀ ਝੋਲੀ ਦਾਤਾ ਪਾ ਰਹੀ। ਹੁਣ ਗੱਲ ਜਿੱਥੇ ਮੰਗਣ ਦੀ ਆ ਜਾਏ, ਸਾਹਿਬ ਕਹਿੰਦੇ ਨੇ ਮੰਗਣ ਵਾਲੇ ਵਿੱਚ ਤਿੰਨ ਗੁਣ ਹੋਣੇ ਜ਼ਰੂਰੀ। ਮੰਗਣ ਵਾਲਾ ਮੰਗ ਰਹੇ, ਦੇਣ ਵਾਲਾ ਇਨਕਾਰ ਨਹੀਂ ਕਰ ਰਿਹਾ। ਪਰ ਕਹਿੰਦੇ ਨੇ ਮੰਗਣ ਵਾਲੇ ਦੇ ਵਿੱਚ ਇਹ ਗੁਣ ਹੋਣੇ ਬੜੇ ਜ਼ਰੂਰੀ ਨੇ ਕਿ ਮੰਗ ਮੰਗਣੀ ਕਿਵੇਂ। ਦਾਤ ਚੋਲੀ ਤਾਂ ਹੀ ਪੈ ਸਕਦੀ ਹੈ ਜੇ ਮੰਗਣਾ ਆ ਜਾਵੇ।

ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ। ਇਹ ਪਰਮਾਤਮਾ ਤੂੰ ਸਾਰਿਆਂ ਦਾ ਸ਼ਾਹ ਹੈ, ਮੰਗਤਾ ਤੇਰੇ ਕੋਲ ਆ ਕੇ ਮੰਗ ਕਰਕੇ ਦਾਤ ਮੰਗਦਾ, ਪਰ ਮੰਗਣਾ ਕਿਵੇਂ ਹੈ? ਆਓ ਜੀ ਹੁਣ ਇਸ ਦੀ ਵਿਚਾਰ ਕਰੀ। ਮੰਗਤੇ ਅੰਦਰ ਤਿੰਨ ਗੁਣ ਹੋਣੇ ਜ਼ਰੂਰੀ ਨੇ, ਉਹ ਤਿੰਨ ਗੁਣ ਕਿਹੜੇ ਨੇ? ਸਭ ਤੋਂ ਪਹਿਲਾ ਗੁਣ ਮੰਗਤਾ ਮੰਗੀ ਜੈ, ਬਾਰ ਬਾਰ ਮੰਗੀ ਜੈ, ਦੇਣ ਵਾਲਾ ਇਨਕਾਰ ਕਰੇ ਤਾਂ ਵੀ ਮੰਗੀ ਜੈ। ਦੂਸਰਾ ਗੁਣ ਮੰਗਤਾ ਢੀਠ ਹੋ ਜਾਏ, ਇਤਨਾ ਢੀਠ ਕਿ ਉਹਦੇ ਪੈਰਾਂ ਤੇ ਡਿੱਗ ਪਵੇ, ਉਹ ਪੈਰਾਂ ਤੋਂ ਸਿਰ ਚੁੱਕ ਚੁੱਕ ਕੇ ਹਟਾਏ ਤਾਂ ਵੀ ਨਾ ਛੱਡੇ। ਤੀਸਰਾ ਗੁਣ ਮੰਗਤਾ ਦਰ ਨਾ ਛੱਡੇ, ਡਿੱਗ ਪਵੇ ਦਰ, ਦਰ ਨਾ ਛੱਡੇ ਜਦ ਤੱਕ ਦਾਤ ਨਾ ਮਿਲ ਜਾਏ, ਜਦ ਤੱਕ ਜੋ ਮੰਗ ਹੈ ਉਹ ਪੂਰੀ ਨਾ ਹੋ ਜਾਏ। ਇਹ ਤਿੰਨ ਗੁਣ ਹੋਣੇ ਬੜੇ ਜ਼ਰੂਰੀ ਨੇ। ਸਭ ਤੋਂ ਪਹਿਲੀ ਗੱਲ,

ਕਰਦਾ ਰਿਹਾ, ਨਹੀਂ ਮੁੜਿਆ। ਕਹਿੰਦੇ ਨੇ ਉਹਦੇ ਬੋਲ ਨੇ ਆਖਰ ਮਨਜ਼ੂਰ ਹੋ ਗਏ। ਮੇਘ ਕਹਿੰਦੇ ਨੇ ਬਦਲਾਂ ਨੂੰ ਅਕਾਲ ਪੁਰਖ ਵੱਲੋਂ ਹੁਕਮ ਹੋ ਗਿਆ। ਬਦਲ ਗੜਗੜਾਏ, ਬਦਲਾਂ ਦੇ ਸੀਨੇ ਪਾਟੇ, ਬਿਜਲੀ ਕੜਕੀ, ਉਹਦੇ ਵਿੱਚੋਂ ਪਾਣੀ ਦੀਆਂ ਬੂੰਦਾਂ ਧਰਤੀ ਤੇ ਆਈ। ਉਹ ਕਿਰਪਾ ਅੱਡ ਬਬੀਹੇ ਤੇ ਹੋ ਗਈ, ਉਹ ਬੂੰਦ ਅੱਡ ਬਬੀਹਾ ਪਾ ਕੇ ਬਬੀਹਾ ਸ਼ਾਂਤ ਹੋ ਗਏ। ਕਹਿੰਦੇ ਨੇ ਹੇ ਭਾਈ ਮੰਗਣਾ ਤੇ ਇਸ ਤਰ੍ਹਾਂ ਮੰਗ, ਦਾਤ ਵੀ ਇੱਕ ਚਾਹੀਦੀ ਹੈ ਤੇ ਮੰਗਣਾ ਵੀ ਇੱਕ ਕੋਲੋਂ। ਇਹ ਮੰਗਤੇ ਦਾ ਪਹਿਲਾ ਗੁਣ, ਮੰਗਤਾ ਮੰਗੀ ਜਾ ਮੰਗੀ ਜਾ, ਬਬੀਹੇ ਦੀ ਨਹੀਂ ਆਈ। ਦੂਸਰਾ ਮੰਗਤਾ ਢੀਠ ਹੋ ਜਾ, ਢੀਠ ਵੀ ਕੈਸਾ ਪਾਵੋ ਦਾਨ ਢੀਠ ਹੋਏ ਮੰਗੋ। ਮੰਗ ਰਿਹਾ ਮੰਗਤਾ, ਮਾਲਕ ਕਹਿ ਰਿਹਾ ਨਹੀਂ ਹੈ, ਚਲਾ ਜਾ। ਕਹਿੰਦਾ ਨਹੀਂ ਕੁਛ ਤੇ ਦੇ ਕੇ ਤੋਰ, ਕੁਛ ਤੇ ਮੇਰੀ ਝੋਲੀ ਪਾ, ਮੈਂ ਤੇਰੇ ਕੋਲ ਲੈ ਬਗੈਰ ਨਹੀਂ ਜਾਣਾ। ਇੰਨਾ ਢੀਠ ਬਣਦਾ ਕਈ ਵਾਰ ਮਾਲਕ ਕਿੰਨੀਆਂ ਗੱਲਾਂ ਕਰਦਾ, ਦੇਣ ਵਾਲਾ ਬਹੁਤ ਗੱਲਾਂ ਕਰਦਾ ਪਰ ਉਹ ਬਰਦਾਸ਼ਤ ਕਰੇ, ਹਰ ਗੱਲ ਨੂੰ ਸੁਣੇ, ਕਿਉਂਕਿ ਢੀਠ ਬਣਦਾ। ਜਦ ਤੱਕ ਢੀਠ ਨਹੀਂ ਬਣਦਾ ਤਦ ਤੱਕ ਦਾਤ ਨਹੀਂ ਮਿਲਣੀ। ਪਾਵੋ ਦਾਨ ਢੀਠ ਹੋਏ ਮਨ, ਢੀਠ ਬਣ ਕੇ ਮੰਗੀ ਜਾ ਮੰਗੀ ਜਾ ਮੰਗੀ ਜਾ। ਹੁਣ ਗੱਲ ਆ ਗਈ ਤੀਸਰੇ ਗੁਣ ਦੀ। ਤੀਸਰਾ ਗੁਣ ਹੈ ਜੀ ਮੰਗਤਾ ਡਰ ਨਾ ਛੱਡੇ। ਕਿਵੇਂ? ਤਾਡੀ ਦਰ ਪ੍ਰਭ ਮੰਗਣਾ ਦਰ ਕਦੇ ਨਾ ਛੋੜੇ। ਦਰ ਫੜ ਕੇ ਬਹਿ ਜਾ ਤੇ ਦਰ ਨਾ ਛੱਡੇ। ਹੇ ਮਾਲਕ ਮੰਗ ਰਹੇ, ਢੀਠ ਬਣ ਗਏ, ਦਰ ਨਹੀਂ ਛੱਡਣਾ, ਦਾਤ ਲੈ ਕੇ ਜਾਣ। ਪਰ ਹੁੰਦਾ ਕੀ ਹੈ, ਅਸੀਂ ਸਿਰਫ ਮੰਗਣਾ ਤੇ ਜਾਣ ਲੈਂਦੇ ਹਾਂ, ਮੰਗਣਾ ਆਉਂਦਾ ਨਹੀਂ। ਮੰਗਣਾ ਕੀ ਹੈ ਇਹ ਵੀ ਪਤਾ ਨਹੀਂ, ਮੰਗਣਾ ਕਿਵੇਂ ਹੈ ਇਹ ਵੀ ਨਹੀਂ ਜਾਣਦੇ। ਤੇ ਜਿਹੜੇ ਮੰਗਤੇ ਦੇ ਗੁਣ ਨੇ ਉਹ ਤੇ ਸਾਡੇ ਅੰਦਰ ਹੈ ਹੀ ਕੋਈ ਨਹੀਂ। ਜੇ ਹੋਵੇ ਤੇ ਕਿਸੇ ਅੰਦਰ ਇੱਕ ਆ ਜਾਂਦਾ, ਲਓ ਜੀ ਮੰਗਣਾ, ਮੰਗੀ ਜਾਂਦਾ, ਕੁਝ ਸਮਾਂ ਮੰਗਿਆ ਨਹੀਂ ਮਿਲਿਆ ਚਲਾ ਗਿਆ। ਕਿਸੇ ਵਿੱਚ ਦੂਜਾ ਗੁਣ ਆ ਜਾਂਦਾ, ਢੀਠ ਬਣ ਕੇ ਬਹਿ ਜਾਂਦਾ, ਇਤਨਾ ਢੀਠ ਬਣ ਗਿਆ ਕਿ ਮੰਗੀ ਜਾ ਰਹੇ ਹੈ ਨਹੀਂ ਮਿਲਿਆ, ਉਹ ਵੀ ਚਲਾ ਗਿਆ। ਤੀਸਰਾ ਗੁਣ ਅਸੀਂ ਗ੍ਰਹਿਣ ਨਹੀਂ ਕਰਦੇ ਕਿ ਜਿਹੜਾ ਬੜਾ ਜ਼ਰੂਰੀ ਹੈ। ਤੀਸਰਾ ਗੁਣ ਹੈ ਮੰਗਤਾ ਦਰ ਨਾ ਛੱਡੇ, ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਮੰਗੀ ਜਾਂਦੇ ਹਾਂ, ਢੀਠ ਵੀ ਬਣ ਜਾਂਦੇ ਹਾਂ, ਜਦੋਂ ਦਾਤ ਲੈਣ ਦਾ ਸਮਾਂ ਆਉਂਦਾ ਉਦੋਂ ਅਸੀਂ ਦਰ ਛੱਡ ਕੇ ਚਲੇ ਜਾਂਦੇ, ਬਸ ਉਦੋਂ ਸਾਨੂੰ ਉਹ ਦਾਤ ਨਹੀਂ ਮਿਲਦੀ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ, ਦਰ ਨਹੀਂ ਛੱਡ ਕੇ ਜਾਣਾ ਭਾਵੇਂ ਕੁਝ ਹੋ ਜਾਵੇ। ਸਾਹਿਬ ਕਹਿੰਦੇ ਨਾ ਆਖਰ ਵਿੱਚ

ਜਾਵੇਂਗੇ ਇਹ ਮੇਰੇ ਮਾਲਕ। ਮੈਂ ਤੇਰਾ ਦਰ ਛੱਡ ਕੇ ਜਾਵਾਂ ਵੀ ਕਿੱਥੇ, ਕੇਵਲ ਦਰ ਹੈ ਤੇ ਤੇਰਾ ਨਜ਼ਰ ਆਇਆ ਹੈ, ਇਹ ਸੱਚਾਈ ਹੈ ਭਾਈ। ਇਹ ਗੱਲ ਮੈਂ ਵਿਸ਼ਵਾਸ ਨਾਲ ਕਹਿ ਸਕਣਾ, ਉਹ ਜਿਹਨੂੰ ਗੁਰੂ ਨਾਨਕ ਦੇ ਦਰ ਤੋਂ ਨਹੀਂ ਨਾ ਮਿਲਿਆ ਉਹਨੂੰ ਕਿਤੋਂ ਵੀ ਨਹੀਂ ਜੇ ਮਿਲਣੀ। ਜਿਹੜਾ ਇੱਥੋਂ ਖਾਲੀ ਝੋਲੀ ਚਲਾ ਗਿਆ ਹੈ ਉਹ ਕਿਤੇ ਵੀ ਝੋਲੀ ਭਰ ਕੇ ਨਹੀਂ ਆ ਸਕਦਾ, ਕਿਉਂਕਿ ਇਹ ਦਰ ਹੀ ਐਸਾ ਹੈ। ਜੋ ਦਰ ਆਵਤ ਜਾਤ ਹੈ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਬਸ ਇਹੀ ਗੱਲ ਆਖੇ, ਜੋ ਹਰ ਸਵਾਮੀ ਤੁਮ ਦਿਓ, ਹੁਣ ਇੱਥੇ ਮੇਰੀ ਮਰਜ਼ੀ ਨਹੀਂ ਪ੍ਰਮਾਤਮਾ, ਤੇਰੀ ਮਰਜ਼ੀ ਹੈ ਜੋ ਤੂੰ ਦੇਵੇਂ। ਜੋ ਹਰ ਸਵਾਮੀ ਤੁਮ ਦਿਓ ਸੋਈ ਹਮ ਪਾਵੇਂਗੇ, ਮੋਹੇ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂਗੇ। ਇਹ ਮੇਰੇ ਮਾਲਕ ਤੇਰੇ ਦਰ ਤੋਂ ਸਵਾ ਹੋਰ ਕੋਈ ਦਰ ਨਹੀਂ ਜਿੱਥੋਂ ਜਾ ਕੇ ਮੈਂ ਮੰਗ ਸਕਾਂ, ਇਸ ਲਈ ਤੇਰੇ ਦਰ ਤੇ ਆ ਡਿੱਗਾ ਹਾਂ। ਇਹ ਦਾਤ ਮੇਰੀ ਝੋਲੀ ਆਪ ਜੀ ਪਾਓ।

ਉਹਦੇ ਵਿੱਚ ਨਹੀਂ ਨਜ਼ਰ ਆਉਂਦਾ। ਅਗਰ ਪੱਤੇ ਹਨ ਤੇ ਉਹ ਵੀ ਤੇਰਾ ਰੁੱਖ ਹੈ, ਅਗਰ ਤਨਾ ਹੈ ਤਾਂ ਵੀ ਤੂੰ ਹੈ, ਅਗਰ ਕੋਈ ਛਿੱਲੜ ਹੈ ਜਿਹਨੂੰ ਛਿਲਕ ਕਹਿੰਦੇ ਹਾਂ ਅਸੀਂ ਦਰਖਤ ਦੀ, ਅਗਰ ਉਹ ਹੈ ਤੇ ਤਾਂ ਵੀ ਤੇਰਾ ਹੀ ਨਜ਼ਾਰਾ ਹੈ। ਹਰ ਪਾਸੇ ਮੈਨੂੰ ਤੂੰ ਹੀ ਤੂੰ ਨਜ਼ਰ ਆ ਰਿਹਾ ਹੈ। ਕੀ ਕਹਿੰਦੇ ਹਨ।

ਭੁੱਲਣ ਅੰਦਰ ਸਭ ਕੋ ਅਭੁੱਲ ਗੁਰ ਕਰਤਾਰ। ਸਵਰਨਜੀਤ ਕੌਰ ਨੀਲ ਤੇ ਪਰਿਵਾਰ ਵੱਲੋਂ ਸ਼ਬਦ ਕੀਰਤਨ ਕਰਦਿਆਂ ਅਨੇਕਾਂ ਹੀ ਭੁੱਲਾਂ ਹੋ ਗਈਆਂ ਹੋਣਗੀਆਂ। ਅਤ ਨਿਮਰਤਾ ਸਹਿਤ ਸਤਿਗੁਰਾਂ ਦੇ ਚਰਨ ਕਮਲਾਂ ਅੰਦਰ ਅਰਦਾਸ ਹੈ, ਬਖਸ਼ੰਦ ਪਿਤਾ ਜੀਓ, ਭੁੱਲਾਂ ਬਖਸ਼ਦਿਆਂ ਹੋਇਆਂ ਅੱਗੋਂ ਲਈ ਸੁਮਤ ਦਾ ਪ੍ਰਦਾਨ ਬਖਸ਼ਣਾ ਜੀਓ। ਅਕਾਲ ਪੁਰਖ ਦੇ ਰੋਮ ਰੋਮ ਧੰਨਵਾਦ ਸਹਿਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਦਾ ਨੰਗਾ ਭੁੱਖਾ ਹੋਵੇ ਦਿਸਦਾ ਨਫਰ ਕਿਥੋਂ ਰੱਜ ਖਾਏ ਜੇ ਸਾਹਿਬ ਕੇ ਘਰ ਵਤ ਹੋਵੇ ਸਾ ਨਫਰੇ ਹੱਥ ਆਵੇ ਅਣਹੋਂਦੀ ਕਿਥੋਂ ਪਾਏ।

ਰਸਨਾ ਬਿਆਨ ਨਹੀਂ ਕਰ ਸਕਦੀ, ਕਿਉਂਕਿ ਉਸ ਮੌਜ ਦਾ ਕੋਈ ਇਸ਼ਾਰਾ ਹੋਵੇ, ਕੋਈ ਮਿਸਾਲ ਹੋਵੇ ਦੁਨੀਆਂ ਤੇ, ਤਾਂ ਉਹਦੀ ਮਿਸਾਲ ਦੇ ਕੇ ਸਮਝਾਇਆ ਜਾ ਸਕਦਾ। ਕਬੀਰ ਜੀ ਨੂੰ ਪੁੱਛਿਆ ਸੀ, ਭਾਈ ਤੁਸੀਂ ਸਵਰਗ ਵੀ ਨਿੰਦ ਦਿੱਤੇ, ਨਰਕ ਵੀ ਨਿੰਦ ਦਿੱਤੇ, ਤੇ ਚਰਨਾਂ ਦੀ ਮੌਜ ਨੂੰ ਤੁਸੀਂ ਬੜਾ ਬਿਆਨ ਕਰਦੇ ਹੋ, ਉਹ ਮੌਜ ਹੈ ਕੈਸੀ, ਭਲਾ ਦੱਸੋ ਤਾਂ ਸਹੀ। ਕਬੀਰ ਜੀ ਕਹਿਣ ਲੱਗੇ, ਕੋਈ ਇਸ ਧਰਤੀ ਤੇ ਮਿਸਾਲ ਨਹੀਂ ਹੈ ਜਿਹਦੀ ਮਿਸਾਲ ਦੇ ਕੇ ਮੈਂ ਤੁਹਾਨੂੰ ਸਮਝਾ ਸਕਾਂ ਬਈ ਚਰਨਾਂ ਦੀ ਮੌਜ ਕੈਸੀ ਹੈ। ਚਰਨ ਕਮਲ ਕੀ ਮੌਜ ਕੋ ਕਹੂੰ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਜੇ ਮੈਂ ਕੋਈ ਮਿਸਾਲ ਦੇ ਕੇ ਚਰਨਾਂ ਦੀ ਮੌਜ ਨੂੰ ਬਿਆਨ ਕਰ ਵੀ ਦੇਵਾਂ, ਉਹ ਸੁਭਾਏਮਾਨ ਨਹੀਂ ਹੋਵੇਗਾ, ਕਿਉਂਕਿ ਚਰਨਾਂ ਦੀ ਮੌਜ ਨੂੰ ਕੌਣ ਦੱਸੇਗਾ। ਕਹਿ ਕਬੀਰ ਗੁੰਗੇ ਗੁੜ ਖਾਇਆ ਪੂਛੇ ਤੇ ਕਿਆ ਕਹੀਏ, ਗੁੰਗੇ ਨੂੰ ਮਿਠਿਆਈ ਖਵਾ ਦਿਓ ਤਾਂ ਉਹ ਕੀ ਦੱਸੇਗਾ, ਕੱਛਾ ਹੀ ਮਾਰੇਗਾ, ਨੱਚੇਗਾ, ਪਰ ਮੂੰਹ ਬਿਆਨ ਨਹੀਂ ਕਰ ਸਕੇਗਾ। ਜਿਹੜੇ ਗੁਰੂ ਕੇ ਲਾਲ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣਦੇ ਹਨ, ਗੁਰੂ ਕੇ ਸ਼ਬਦ ਰੂਪੀ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦੇ ਹਨ, ਇਹ ਮੌਜ ਉਹਨਾਂ ਨੂੰ ਪਤਾ ਹੈ। ਬਈ ਜੇ ਤੂੰ ਵੀ ਉਸ ਮੌਜ ਨੂੰ ਮਾਣਨਾ ਚਾਹੁੰਦਾ, ਉਸਦਾ ਆਨੰਦ ਵੇਖਣਾ ਚਾਹੁੰਦਾ, ਤਾਂ ਫਿਰ ਮਿਹਨਤ ਕਰਨੀ ਪਵੇਗੀ ਬਾਈ, ਜੁੜਨਾ ਪਵੇਗਾ ਗੁਰੂ ਦੇ ਚਰਨਾਂ ਵਿੱਚ। ਕਹਿ ਬੇ ਕੋ ਸੋਭਾ ਨਹੀਂ, ਜੇ ਮੈਂ ਕੁਝ ਮਿਸਾਲ ਦੇ ਕੇ ਸਮਝਾਉਂਦਾ ਹਾਂ ਤਾਂ ਉਹ ਗੱਲ ਸੁਭਾਏਮਾਨ ਹੀ ਨਹੀਂ ਹੁੰਦੀ। ਆ ਪਿਆਰ ਵਾਲਿਆਂ ਨੂੰ ਜਿਨ੍ਹਾਂ ਨੂੰ ਚਰਨਾਂ ਦੀ ਮੌਜ ਚੰਗੀ ਲੱਗ ਗਈ, ਉਹ ਕਹਿੰਦੇ ਨੇ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਭਾਗ ਦੀ, ਪ੍ਰੀਤੀ ਤੇਰੇ ਚਰਨਾਂ ਦੀ ਮੰਗਾ ਮਹਾਰਾਜ ਜੀ, ਜੇ ਤੁਠਾ ਹੈ ਤਾਂ ਤੇਰੇ ਚਰਨਾਂ ਦੀ ਪ੍ਰੀਤ ਮੇਰੇ ਹਿਰਦੇ ਵਿੱਚ ਵਸ ਜਾਵੇ। ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ, ਦੀਵਾਨ ਸਜਿਆ ਹੋਇਆ ਨਾਮ ਦੇ ਵਿਹਾਜਨ ਲਈ, ਦੂਰੋਂ ਦੂਰੋਂ ਰੂਹਾਂ ਆ ਕੇ ਜੁੜੀਆਂ ਹੋਈਆਂ ਸਨ, ਤੇ ਮਹਾਂਪੁਰਖ ਕਹਿਣ ਲੱਗੇ, ਗੁਰਮੁਖੋ ਜਪ ਤਪ ਵਰਤ ਕੀਨੇ ਪੇਖਣ ਕੋ ਚਰਨਾ ਰਾਮ। ਜਿਤਨੇ ਮਨੁੱਖ ਜਪ ਤਪ ਸਿਮਰਨ ਭਜਨ ਪੁੰਨ ਦਾਨ ਕਰਦਾ, ਕਾਹਦੇ ਲਈ ਕਿ ਮੈਨੂੰ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਹੋਵੇ, ਚਰਨਾਂ ਦਾ ਪਿਆਰ ਮੇਰੇ। ਤੇ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਕਹਿਣ ਲੱਗੇ, ਜੇ ਚਰਨ ਪ੍ਰਾਪਤ ਹੋ ਗਏ, ਜੇ ਚਰਨ ਮਿਲ ਗਏ ਤਾਂ ਫਿਰ ਕੀ ਮੰਗੋਗੇ। ਤੇ ਸਾਰੀ ਸੰਗਤ ਹੈਰਾਨ ਹੋ ਗਈ, ਬਈ ਚਰਨਾਂ ਦੀ ਪ੍ਰਾਪਤੀ ਹੋ ਗਈ, ਫਿਰ ਹੁਣ ਮੰਗਣ ਦੀ ਕੀ ਲੋੜ ਹੈ, ਹੋਰ ਕੀ ਬਾਕੀ ਰਹਿ ਗਿਆ ਜਿਹੜਾ ਮੰਗਣ ਵਾਲਾ ਹੈ। ਪਰ ਬਾਬਾ ਜੀ ਦੇ ਸਾਹਮਣੇ ਕਿਸੇ ਦੀ ਜ਼ਰੂਰਤ ਨਹੀਂ ਸੀ ਹੁੰਦੀ ਕੋਈ ਬੋਲ ਜਾਵੇ, ਕਿਉਂਕਿ ਮਹਾਂਪੁਰਖ ਦੀ ਉਡਾਰੀ ਤੇ ਸਾਡੇ ਕਲਯੁਗੀ ਜੀਵਾਂ ਦੀ ਉਡਾਰੀ ਵਿੱਚ ਬੜਾ ਫਰਕ ਹੈ। ਜਿੱਥੋਂ ਦੀ ਗੱਲ ਉਹਨਾਂ ਕਰਨੀ ਹੈ, ਅਸੀਂ ਸੋਚ ਨਹੀਂ ਸਕਦੇ। ਅਸੀਂ ਕਿਸੇ ਅੱਖਰਾਂ ਦਾ ਅਰਥ ਤਾਂ ਕਰ ਲਵਾਂਗੇ, ਪਰ ਉਸ ਦਾ ਭਾਵ ਔਰ ਜੋ ਅਨੁਭਵ ਨਾਮ ਜਪਣ ਵਾਲਿਆਂ ਦਾ ਹੁੰਦਾ, ਉਹ ਕਿਸੇ ਹੋਰ ਦਾ ਨਹੀਂ ਹੁੰਦਾ। ਕਹਿਣ ਲੱਗੇ, ਚਰਨਾਂ ਦੀ ਪ੍ਰਾਪਤੀ ਹੋ ਗਈ ਤੇ ਫਿਰ ਕੀ ਮੰਗੋਗੇ, ਤਾਂ ਫਿਰ ਆਪ ਹੀ ਪਿਆਰ ਵਿੱਚ ਆ ਕੇ ਰੱਬ ਦੇ ਰੰਗ ਵਿੱਚ ਰਤੇ ਹੋਏ। ਕਹਿਣ ਲੱਗੇ ਗੁਰਮੁਖੋ, ਜਦੋਂ ਚਰਨਾਂ ਦਾ ਪਿਆਰ ਮਿਲ ਰਿਹਾ ਹੋਵੇ, ਚਰਨਾਂ ਦੀ ਪ੍ਰਾਪਤੀ ਹੋ ਜਾਵੇ, ਤਾਂ ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗ ਲੈਣ। ਕਿਉਂਕਿ ਕੋਈ ਵਸਤੂ ਮਿਲ ਜਾਵੇ ਤੇ ਫਿਰ ਉਹਦੇ ਨਾਲ ਪਿਆਰ ਨਾ ਬਣੇ, ਕੋਈ ਵਸਤੂ ਸਾਨੂੰ ਪ੍ਰਾਪਤ ਹੋ ਜਾਵੇ, ਨਿਰੰਕਾਰ ਦੇ ਦਰਸ਼ਨ ਹੋ ਜਾਣ ਤੇ ਪਿਆਰ ਹੀ ਨਹੀਂ ਬਣਿਆ, ਸਨੇਹ ਹੀ ਨਹੀਂ ਹੋਇਆ, ਤਾਂ ਫਿਰ ਉਹ ਰਸ, ਉਹ ਸਵਾਦ ਉਸ ਬਖਸ਼ਿਸ਼ ਤੋਂ ਖਾਲੀ ਰਹਿ ਜਾਈਦਾ। ਤੇ ਮਹਾਂਪੁਰਖ ਕਹਿਣ ਲੱਗੇ, ਚਰਨਾਂ ਵਿੱਚੋਂ ਚਰਨਾਂ ਦੀ ਪ੍ਰੀਤੀ ਮੰਗਦੇ ਹੋ, ਇਸ ਲਈ ਜਿਨ੍ਹਾਂ ਨੂੰ ਸਵਾਦ ਆ ਗਿਆ
ਚਰਨਾਂ ਦਾ ਰਸ ਆ ਗਿਆ ਪਿਆਰੀ ਸਾਧ ਸੰਗਤ, ਇਸ ਰਸ ਨੂੰ ਉਹੀ ਜਾਣਦੇ। ਇਸ ਲਈ ਇੱਛਾ ਨਹੀਂ ਚਰਨਾਂ ਦੇ ਪਿਆਰ ਵਾਲਿਆਂ ਨੂੰ, ਰਾਜ ਨਾ ਚਾਹੋ ਮੁਕਤ ਨਾ ਚਾਹੋ ਮਨ ਪ੍ਰੀਤ ਚਰਨ ਕਮਲਾਰੇ। ਜੋ ਚਰਨਾਂ ਦੀ ਪ੍ਰੀਤੀ ਵਿੱਚ ਆਨੰਦ ਹੈ, ਕਿਉਂਕਿ ਕਬੀਰ ਜੀ ਕਹਿੰਦੇ ਹਨ ਮੈਨੂੰ ਸਵਰਗ ਨਹੀਂ ਚਾਹੀਦਾ, ਸਵਰਗ ਤਾਂ ਪੁੰਨਾ ਕਰਕੇ ਮਿਲਦਾ। ਜਦੋਂ ਪੁੰਨ ਸਮਾਪਤ ਹੋ ਜਾਣ ਤਾਂ ਜੀਵ ਫਿਰ ਉੱਥੇ ਹੀ ਪਹੁੰਚ ਜਾਂਦਾ ਜਿੱਥੋਂ ਤੁਰਿਆ ਸੀ। ਪੁੰਨ ਖਤਮ ਹੋ ਗਏ ਤੇ ਫਿਰ ਗਿਰਾਏ ਮਨ ਕੀਤਾ ਜਾਂਦਾ। ਕਬੀਰ ਜੀ ਕਹਿੰਦੇ ਹਨ ਮੈਂ ਨਰਕਾਂ ਵਿੱਚ ਵੀ ਨਹੀਂ ਜਾਵਾਂਗਾ, ਕਿਉਂਕਿ ਜਿਨ੍ਹਾਂ ਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋ ਗਈ ਹੈ, ਪੂਰਨ ਗੁਰੂ ਕਦੇ ਆਪਣੇ ਸੇਵਕ ਨੂੰ ਨਰਕਾਂ ਵਿੱਚ ਨਹੀਂ ਜਾਣ ਦਿੰਦਾ। ਉਹ ਬਚਾਉਂਦਾ ਹੈ ਭਾਵੇਂ ਆਪਣੀ ਕਮਾਈ ਦੇਣੀ ਪਵੇ, ਆਪਣੇ ਸੇਵਕ ਨੂੰ ਕਦੇ ਨਰਕਾਂ ਵਿੱਚ ਨਹੀਂ ਜਾਣ ਦੇਵੇਗਾ। ਤੇ ਕਬੀਰ ਜੀ ਕਹਿੰਦੇ ਹਨ ਕਬੀਰ ਸਵਰਗ ਨਰਕ ਤੇ ਮੈਂ ਰਹੋ, ਸੰਤਨ ਕੇ ਪਰ ਸਤਿਗੁਰ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਕੋ ਰਹੋ ਅੰਤ ਅਰ ਆਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਬੀਰ ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਅਨੁਮਾਨ, ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਨ। ਕਹਿੰਦੇ ਹਨ ਇਸ ਮੌਜ ਨੂੰ ਉਹੀ ਜਾਣਦੇ ਹਨ ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਹਨ ਭਾਈ। ਇਸ ਲਈ ਇੱਛਾ ਨਹੀਂ ਸਵਰਗ ਦੀ, ਨਾ ਇੱਛਾ ਰਾਜ ਬਾਗ ਦੀ, ਇਹਨਾਂ ਨੂੰ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨਾਂ ਦਾ ਸਵਾਦ ਆ ਗਿਆ।

ਜਿੱਥੇ ਜਿਨ੍ਹਾਂ ਨੂੰ ਲੱਗ ਗਏ ਚਰਨਾਂ ਤੋਂ ਭਾਵ ਹੈ ਗੁਰੂ ਕਾ ਸ਼ਬਦ ਤਮ ਸੰਸਾਰ ਚਰਨ ਲੱਗ ਤਰੀ ਹੈ। ਹਜ਼ੂਰ ਕਹਿੰਦੇ ਹਨ ਜਿਨ੍ਹਾਂ ਨੂੰ ਸ਼ਬਦ ਰੂਪੀ ਚਰਨ ਪ੍ਰਾਪਤ ਹੋ ਗਏ ਹਨ ਉਹ ਸੰਸਾਰ ਸਾਗਰ ਤੋਂ ਸੁਤੇ ਹੀ ਪਾਰ ਹੋ ਜਾਣਗੇ। ਪਰ ਮਿੱਠੇ ਲੱਗੇ ਕਿਉਂਕਿ ਬਾਣੀ ਮਿੱਠੀ ਨਹੀਂ ਲੱਗੀ ਤਾਂ ਪਿਆਰ ਨਹੀਂ ਬਣਿਆ, ਜੇ ਪਿਆਰ ਨਹੀਂ ਬਣਿਆ ਤਾਂ ਫਿਰ ਹਿਰਦੇ ਵਿੱਚ ਜੋਤ ਨਹੀਂ ਜਗੇਗੀ। ਇਸ ਲਈ ਮਾਈ ਚਰਨ ਗੁਰ ਮਿੱਠ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਤਿਕਾਰਯੋਗ ਮਾਤਾ ਜੀ ਨੇ ਜਿਹੜੀ ਘਰ ਦੀ ਦਾਸੀ ਸੀ ਤੁਲਸਾਂ ਉਹਨੂੰ ਆਖਿਆ ਜਾ ਤੁਲਸਾਂ ਗੁਰੂ ਨਾਨਕ ਨੂੰ ਜਗਾ ਕੇ ਆ, ਪ੍ਰਸ਼ਾਦੇ ਦਾ ਟਾਈਮ ਹੈ, ਪ੍ਰਸ਼ਾਦਾ ਤਿਆਰ ਹੋ ਗਿਆ, ਆ ਕੇ ਛਕ ਲੈਣ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਇਸਥਿਤ ਸਨ ਕਿਉਂਕਿ ਰੱਬ ਤਾਂ ਕਦੇ ਸੌਂਦਾ ਨਹੀਂ, ਉਹ ਤਾਂ ਸਮਾਧੀ ਵਿੱਚ ਰਹਿੰਦੇ ਸਨ। ਲੋਕਾਂ ਦੇ ਭਾਣੇ ਸੁੱਤਾ ਹੋਵੇਗਾ ਪਰ ਜਦੋਂ ਨਿਰੰਕਾਰ ਸੌਂ ਗਿਆ ਸੰਸਾਰ ਤੇ ਪਰਲੋ ਨਾ ਆ ਜਾਏਗੀ, ਉਹ ਕਦੇ ਨਹੀਂ ਸੌਂਦਾ ਨਿਰੰਕਾਰ। ਦਾਸੀ ਨੇ ਵੇਖਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹਨ, ਉਪਰ ਚਦਰਾ ਪਾਇਆ ਹੋਇਆ, ਇੱਕ ਚਰਨ ਆਪ ਦਾ ਬਾਹਰ ਨਜ਼ਰ ਆ ਰਿਹਾ ਤੇ ਆਪਣੇ ਮਾਲਕ ਦਾ ਸਤਿਕਾਰ ਅਦਬ ਮੁੱਖ ਰੱਖ ਕੇ ਹੁਣ ਜਗਾਉਣਾ ਵੀ ਹੈ ਤੇ ਜਦੋਂ ਆਪਣੀ ਰਸਨਾ ਦੇ ਨਾਲ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨ ਚਟੇ ਤਾਂ ਅਗਮ ਨਿਗਮ ਦੀ ਖਬਰ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ, ਜਗਾਵਣ ਤਾਂ ਗਈ ਗੁਰੂ ਨਾਨਕ ਨੂੰ ਪਰ ਤੁਲਸਾ ਦਾਸੀ ਦੀ ਆਪਣੀ ਜਨਮਾਂ ਦੀ ਸੁੱਤੀ ਹੋਈ ਸੁਰਤ ਜਾਗ ਗਈ। ਕੀ ਤੱਕਦੀ ਹੈ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਭਾਈ ਮਨ ਸੁਖ ਜੋ ਗੁਰੂ ਨਾਨਕ ਦੇ ਚਰਨਾਂ ਦਾ ਪਵਰਾ ਸੀ ਵਿਦੇਸ਼ਾਂ ਨੂੰ ਮਾਲ ਲੈ ਜਾਇਆ ਕਰਦਾ ਸੀ ਬੇੜੇ ਭਰ ਕੇ ਤੇ ਕੀ ਤੱਕਿਆ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੇ ਸੇਵਕ ਦਾ ਉਹ ਜਹਾਜ਼ ਉਹ ਬੇੜਾ ਬੰਨੇ ਲਾ ਰਹੇ ਹਨ, ਕੁੰਭਰ ਕੇਰੀ ਵਿੱਚ ਫਸ ਗਿਆ। ਸਿੱਖ ਨੇ ਅਰਦਾਸ ਕੀਤੀ ਹੈ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦਾ ਬੇੜਾ ਕੰਧੀ ਲਾ ਰਹੇ ਹਨ ਤੇ ਤੁਲਸਾ ਆ ਕੇ ਮਾਤਾ ਜੀ ਨੂੰ ਕਹਿਣ ਲੱਗੀ ਮਾਂ ਜੀ ਮੈਂ ਉਠਾ ਨਹੀਂ ਸਕੀ ਗੁਰੂ ਨਾਨਕ ਨੂੰ ਕਿਉਂਕਿ ਉਹ ਆਪਣੇ ਸੇਵਕ ਦਾ ਬੇੜਾ ਕੰਧੀ ਲਾ ਰਹੇ ਹਨ। ਹੁਣ ਮਾਂ ਇਸ ਗੱਲ ਨੂੰ ਸਮਝ ਨਾ ਸਕੀ ਕਿ ਤੁਲਸਾ ਦਾਸੀ ਕਿੱਥੋਂ ਬੋਲ ਰਹੀ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਸਮਾਧੀ ਤੋਂ ਉਠਾਨ ਹੋਏ, ਜਦੋਂ ਪ੍ਰਸ਼ਾਦਾ ਛਕਣ ਬੈਠੇ ਤਾਂ ਮਾਤਾ ਤ੍ਰਿਪਤਾ ਜੀ ਦੇ ਦੋ ਨੈਣਾਂ ਵਿੱਚੋਂ ਮੋਤੀ ਡਿੱਗ ਪਏ। ਮਾਂ ਜੀ ਤੁਸੀਂ ਰੋ ਰਹੇ ਹੋ। ਆਖਿਆ ਲੋਕ ਤਾਂ ਮਖੌਲੀਆਂ ਕਰਦੇ ਹੀ ਹਨ, ਬਈ ਨਾਨਕ ਕੋਈ ਕਾਰ ਵਿਹਾਰ ਨਹੀਂ ਕਰਦਾ, ਵਿਹਲਾ ਹੈ, ਪਤਾ ਨਹੀਂ ਇਸ ਨੂੰ ਕੀ ਹੋਇਆ, ਪਤਾ ਨਹੀਂ ਕੀ ਚਮੜਿਆ ਹੋਇਆ। ਲੋਕ ਤਾਂ ਮਖੌਲੀਆਂ ਕਰਦੇ ਹੀ ਸਨ ਪਰ ਅੱਜ ਦਾਸੀ ਨੇ ਵੀ ਮਖੌਲ ਕੀਤਾ, ਹੁਣ ਤਾਂ ਨੌਕਰਾਣੀਆਂ ਵੀ ਸਾਨੂੰ ਮਖੌਲ ਕਰਨ ਲੱਗ ਗਈਆਂ। ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਸੁਣੀ ਬਈ ਦਾਸੀ ਨੇ ਕਿਹਾ ਕਿ ਭਾਈ ਮਨ ਸੁਖ ਦਾ ਬੇੜਾ ਕੰਧੀ ਲਾ ਰਹੇ ਹਨ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਸੁੱਤੇ ਹੀ ਕਹਿਣ ਲੱਗੇ ਮਾਤਾ ਜੀ ਇਹਦੀ ਗੱਲ ਦਾ ਬੁਰਾ ਨਾ ਮਨਾਓ, ਇਹ ਚੱਲੀ ਹੈ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਦੁਨੀਆਂ ਵੱਲੋਂ ਉਹ ਚੱਲੀ ਹੋ ਗਈ ਤੇ ਨਿਰੰਕਾਰ ਵੱਲੋਂ ਉਹਦੇ ਦੁਆਰ ਖੁੱਲ ਗਏ। ਹੁਣ ਜਿੱਧਰ ਵੇਖਦੀ ਹੈ ਉਸ ਅਕਾਲ ਪੁਰਖ ਵਾਹਿਗੁਰੂ ਦਾ ਨੂਰ ਹੀ ਨੂਰ ਨਜ਼ਰ ਆ ਰਿਹਾ, ਕੋਈ ਦੂਸਰਾ ਪਾਸਦਾ ਨਹੀਂ। ਤੁਲਸਾ ਦਾਸੀ ਇਹ ਜੀਵ ਜਦੋਂ ਗੁਰੂ ਨਾਨਕ ਦੇ ਚਰਨਾਂ ਨਾਲ ਲੱਗ ਗਈ ਸਿਰਫ ਆਪ ਹੀ ਨਹੀਂ ਤਰੀ, ਕੁੱਲ ਹੀ ਨਹੀਂ ਤਰੀ, ਅਨੇਕਾਂ ਕੁੱਲਾਂ ਦਾ ਉਧਾਰ ਹੋ ਗਿਆ ਤੁਲਸਾ ਦਾਸੀ ਦਾ। ਇਹ ਹੈ ਜਿਨ੍ਹਾਂ ਨੂੰ ਚਰਨ ਮਿੱਠੇ ਲੱਗ ਗਏ ਹਨ। ਇਸ ਲਈ ਇਹੀ ਅਰਦਾਸ ਕਰੀ ਦੀ ਹੈ, ਦਾਤਾ ਰੱਖ ਚਰਨਾਂ ਦੇ ਕੋਲ,
ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਅੱਗ ਸਾਰੇ ਹੀ ਲੱਗੀ ਹੋਈ ਹੈ। ਇਸ ਛੱਡਦੇ ਬਲਦੇ ਹੋਏ ਸੰਸਾਰ ਤੋਂ ਬਚਾ ਲੈ, ਸਾਡੀ ਬਾਂਹ ਫੜ ਲੈ, ਆਪਣੇ ਚਰਨਾਂ ਨਾਲ ਜੋੜੀ ਰੱਖ, ਤਾਂ ਕਿ ਤੇਰਾ ਸਿਮਰਨ ਸਾਸ਼ ਗ੍ਰਾਸ਼ ਕਰਕੇ ਅਸੀਂ ਆਪਣਾ ਜੀਵਨ ਸਫਲਾ ਕਰ ਸਕੀਏ।

ਕਿ ਕਦੀ ਕਿਸੇ ਨੇ ਆਪਣੀ ਜ਼ਬਾਨ ਬਾਰੇ ਸੋਚਿਆ? ਅਗਰ ਪਰਮਾਤਮਾ ਨੇ ਸਾਨੂੰ ਜ਼ਬਾਨ ਨਾ ਦਿੱਤੀ ਹੁੰਦੀ ਤੇ ਸਾਡਾ ਜੀਵਨ ਕਿਹੋ ਜਿਹਾ ਹੁੰਦਾ? ਧਨ ਦੌਲਤ ਸੁੱਖ ਦੇ ਸਮਾਨ ਕਿਤਨੇ ਵੀ ਹੋਣ, ਰੰਗ ਰੂਪ ਸਭ ਕੁਝ ਹੋਵੇ, ਪਰ ਜੇ ਜ਼ਬਾਨ ਨਹੀਂ।

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਹਨ ਇਹ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ ਚਾਹੀਦਾ।

ਤੇ ਹੁਣ ਆਪਾਂ ਜਿਤਨੇ ਵੀ ਕਹਿਣ ਸੁਣਨ ਵਾਲੇ ਹਾਂ ਆਪਣੇ ਆਪਣੇ ਮਨਾਂ ਵਿੱਚ ਚਾਤੀ ਮਾਰੀ ਦਿਨ ਦੇ ਵਿੱਚ ਕਿਤਨਾ ਝੂਠ ਬੋਲਦੇ ਕਿਤਨੀਆਂ ਨਿੰਦਿਆ ਚੁਗਲੀ ਕਰਦੇ ਕਿਤਨਾ ਕੁਝ ਇਸ ਜ਼ਬਾਨ ਦੇ ਨਾਲ ਖਾਂਦੇ ਹਾਂ ਕਿਤਨੀ ਬੁਰਿਆਈ ਕਰਦੇ ਹਾਂ ਇਹ ਤੇ ਹਰ ਬੰਦਾ ਜਾਣਦਾ ਤੇ ਆਓ ਪਹਿਲਾਂ ਵਿਚਾਰ ਕਰੀਏ ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ ਨਿੰਦਿਆ ਚੁਗਲੀ ਕਰਦੇ ਨੇ ਖਾਣ ਦੇ ਚਸਕੇ ਹਨ ਜ਼ਬਾਨ ਨੂੰ ਉਹਨਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ।

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟਦੇ ਆ, ਭਾਵ ਇਸ ਜ਼ੁਬਾਨ ਦੇ ਮੈਂ ਟੁਕੜੇ ਕਰਦੇ ਆ, ਛੋਟੇ ਛੋਟੇ ਟੁਕੜੇ, ਭਾਵ ਦੁੱਖ ਦੇ ਆ

ਮੈਂ ਇੱਕ ਗੱਭਰੂ ਨੌਜਵਾਨ ਮਾਰਿਆ ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ ਮਾਂ ਐਡਾ ਸੋਹਣਾ ਮੈਂ ਜਵਾਨ

ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਹਾਂ ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲਵੀਰ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਨਰਕ ਦਾ ਨਜ਼ਾਰਾ ਵੀ ਦਿਖਾਇਆ ਸੀ। ਕਹਿਣ ਲੱਗਾ ਮਾਂ, ਨਰਕ ਵੀ ਹੈ, ਸਵਰਗ ਵੀ ਹੈ, ਪਾਪ ਵੀ ਹੈ, ਪੁੰਨ ਵੀ ਹੈ, ਪਰ ਤੂੰ ਇਹ ਦੱਸ ਅੰਤ ਵੇਲੇ ਮੇਰੀ ਸਹਾਇਤਾ ਕਰੇਂਗੀ। ਤੇ ਮਾਂ ਨੇ ਕਿਹਾ, ਬੇਟਾ ਮੈਂ ਤੈਨੂੰ ਪਾਲਿਆ,

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ, ਅੱਜ ਉਨ੍ਹਾਂ ਨੇ ਕਹਿ ਦਿੱਤਾ ਅੰਤ ਵੇਲੇ ਅਸੀਂ

ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਵਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ, ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾ ਮਰਾ

ਜਿਹੜੀ ਮਰਾ ਮਰਾ ਕਹਿੰਦੀ ਸੀ, ਕਿਰਪਾ ਹੋਈ ਮਾਲਕ ਦੀ ਮਰਾ ਮਰਾ ਤੋਂ ਹੁਣ ਰਾਮ ਰਾਮ ਹੋ ਗਏ, ਸਮਾਂ ਬੀਤੇ। ਉਹੀ ਆਰੀਆ ਸਮਾਜ ਦੇ ਸੱਤ ਰਿਖੀ ਫਿਰ ਉਸ ਪਾਸੇ ਆਏ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਇਧਰ ਉਧਰ ਦੇਖਿਆ ਬੰਦਾ ਕੋਈ ਨਜ਼ਰ ਨਹੀਂ ਆਉਂਦਾ, ਇੱਕ ਮਿੱਟੀ ਦਾ ਢੇਰ ਹੈ, ਉੱਤੇ ਘਾਸ ਪੁੱਗੇ। ਆਪਣੀ ਸ਼ਕਤੀ ਨਾਲ ਜਾਣਿਆ ਇਸ ਢੇਰ ਦੇ ਥੱਲੇ ਬਾਲਮੀਕ ਬੈਠਾ। ਮਿੱਟੀ ਹਟਾਈ, ਸਵਾਸ ਦਸਵੇਂ ਦੁਆਰ ਚੜੇ ਸਨ। ਮਹਾਂਪੁਰਸ਼ਾਂ ਨੇ ਆਪਣੀ ਸ਼ਕਤੀ ਨਾਲ